मस्तक लगे सादरे मस्तक लगे।

ਪਾਪਾਂ ਦੇ ਸਮੁੰਦਰ ਵਿੱਚ ਜਦੋਂ ਤੂਫਾਨ ਆਉਂਦੇ ਨੇ, ਮਾਨਵਤਾ ਦੇ ਬੇੜੇ ਨੂੰ ਪਾਰ ਜਾਣ ਤੋਂ ਰੋਕਣ ਲਈ ਝੂਠ ਫਰੇਬ ਕੱਪ ਦੀਆਂ ਛੱਲਾਂ ਆਪਣੇ ਜੌਹਰ ਜ਼ਰੂਰ ਵਿਖਾਉਂਦੀਆਂ ਨੇ। ਸੂਬਾ ਸਰਹੰਦ ਨੇ ਮਾਤਾ ਗੁਜਰੀ ਸਮੇਤ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ। ਉਸ ਬੁਰਜ ਦੇ ਵਿੱਚ ਜਿਸ ਨੂੰ ਅੱਜ ਵੀ ਲੋਕ ਚੰਡਾਲ ਬੁਰਜ ਦੇ ਨਾਂ ਨਾਲ ਜਾਣਦੇ ਹਨ। ਸਾਰੀ ਰਾਤ ਦਾਦੀ ਮਾਤਾ ਜੀ ਬੱਚਿਆਂ ਨੂੰ ਆਪਣੀ ਬੁੱਕਲ ਦਾ ਨਿੱਘ ਦਿੰਦੇ ਰਹੇ। ਕੁਝ ਦਿਨਾਂ ਪਿੱਛੋਂ ਸੂਬਾ ਸਰਹੰਦ ਨੇ ਨਿੱਕੀਆਂ ਜਿੰਦਾਂ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਇਸਲਾਮ ਕਬੂਲ ਕਰਨ ਲਈ ਕਿਹਾ। ਇਨਕਾਰ ਬਦਲੇ ਤਲਵਾਰ ਨਾਲ ਕਤਲ ਕਰਨ ਦੀ ਧਮਕੀ ਵੀ ਦਿੱਤੀ। ਦਾਦੀ ਮਾਂ ਦੇ ਬੋਲਾਂ ਨੂੰ ਚੇਤੇ ਕਰਕੇ ਦਸ਼ਮੇਸ਼ ਦੇ ਰਾਜ ਦੁਲਾਰਿਆਂ ਨੇ ਸੂਬੇ ਨੂੰ ਜਵਾਬ ਵਿੱਚ ਕਿਹਾ ਕਿ ਅਸੀਂ ਸ਼ਹੀਦਾਂ ਦੇ ਸਿਰਤਾਜ ਉਸ ਦਾਦਾ ਦੇ ਪੋਤੇ ਹਾਂ ਜੋ ਹਿੰਦ ਦੀ ਚਾਦਰ ਬਣ ਕੇ ਕੁਰਬਾਨ ਹੋ ਚੁੱਕੇ ਨੇ। ਉਸ ਪਿਤਾ ਦੇ ਲਾਲ ਹਾਂ ਜਿਸ ਦੀਆਂ ਰਗਾਂ ਦੇ ਵਿੱਚ ਜੋ ਦੇ ਬਹਾਦਰ ਦਾ ਖੂਨ ਦੌੜ ਰਿਹਾ ਹੈ। ਜੇ ਸਾਡੇ ਪ੍ਰਾਣ ਜਾਂਦੇ ਨੇ ਤਾਂ ਚਲੇ ਜਾਣ, ਪਰ ਅਸੀਂ ਅਕਾਲ ਦੇ ਹੁਕਮ ਦੀ ਉਲੰਘਣਾ ਕਰਕੇ ਦੇਸ਼ ਅਤੇ ਧਰਮ ਦੇ ਦੁਸ਼ਮਣਾਂ ਦਾ ਦੀਨ ਅਖਤਿਆਰ ਕਰਨ ਲਈ ਹਰਗਿਜ਼ ਤਿਆਰ ਨਹੀਂ, ਮਰਨ ਲਈ ਸਦਾ ਤਿਆਰ ਹਾਂ। ਸੂਬਾ ਸਰਹੰਦ ਖਰੀਆਂ ਖਰੀਆਂ ਸੁਣਨ ਪਿੱਛੋਂ ਗੁੱਸੇ ਵਿੱਚ ਆ ਕੇ ਜਦ ਦੋਵਾਂ ਦਾ ਸਿਰ ਤਲਵਾਰ ਨਾਲ ਕਲਮ ਕਰਨ ਦਾ ਹੁਕਮ ਦੇਣ ਲੱਗਾ ਤਾਂ ਨਾਲ ਹੀ ਸੂਬਾ ਸਰਹੰਦ ਨੂੰ ਕੋਈ ਦੈਵੀ ਆਗਮੀ ਆਵਾਜ਼ ਸੁਣਾਈ ਦਿੱਤੀ ਕਿ ਇਹ ਬੇਸ਼ੱਕ ਨਿੱਕੀਆਂ ਜਿੰਦਾਂ ਨੇ ਪਰ ਬੇਟੇ ਕਲਗੀ ਧਰਦੇ ਨੇ। ਇਹਨਾਂ ਈਨ ਕਿਸੇ ਦੀ ਮੰਨਣੀ ਨਹੀਂ, ਨਾ ਜ਼ੁਲਮਾਂ ਤੋਂ ਇਹ ਡਰਦੇ ਨੇ। ਸੂਬੇ ਨੇ ਦੋਵਾਂ ਨੂੰ ਵਾਪਸ ਭੇਜ ਦਿੱਤਾ। ਪਹਿਲੀ ਰਾਤ ਵਰਗੀ ਫਿਰ ਦੂਸਰੀ ਰਾਤ ਇਹ ਦੋਵੇਂ ਮਾਸੂਮ ਜਿੰਦਾਂ ਆਪਣੀ ਦਾਦੀ ਮਾਂ ਦੀ ਗੋਦ ਦਾ ਨਿੱਘ ਮਾਣਦੀਆਂ ਰਹੀਆਂ। ਅਗਲੀ ਸਵੇਰ ਫਿਰ ਦੋ ਸਿਪਾਹੀ ਆਏ, ਦੋਵਾਂ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵੱਲ ਲੈ ਤੁਰੇ। ਸੂਬੇ ਨੇ ਦੋਵਾਂ ਨੂੰ ਦੀਨ ਕਬੂਲ ਕਰਨ ਲਈ ਪ੍ਰੇਰਿਆ, ਅਨੇਕਾਂ ਲੋਭ ਲਾਲਚ ਦਿੱਤੇ, ਜਿਹਦੇ ਨਾਲ ਛੱਡਣ ਉਪਰੰਤ ਮੌਤ ਦੇ ਘਾਟ ਉਤਾਰ ਦੇਣ ਦੀ ਧਮਕੀ ਵੀ ਦਿੱਤੀ। ਸੂਬਾ ਸਰਹੰਦ ਦੀ ਕਚਹਿਰੀ ਵਿੱਚ ਬੈਠੇ ਨਵਾਬ ਸ਼ੇਰ ਮੁਹੰਮਦ ਖਾਂ ਮਲੇਰਕੋਟਲਾ ਨੇ ਸੂਬਾ ਸਰਹੰਦ ਨੂੰ ਕਿਹਾ ਕਿ ਕਿਸ ਗੁਨਾਹ ਬਦਲੇ ਇਹਨਾਂ ਮਾਸੂਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਰਹੀ ਹੈ, ਇਹ ਕਿੱਧਰ ਦਾ ਇਨਸਾਫ ਤੇ ਕਿਹੋ ਜਿਹੀ ਸਰ੍ਹਾ ਹੈ? ਸ਼ਾਇਦ ਸੂਬਾ ਇਹਨਾਂ ਬੇਗੁਨਾਹ ਬੱਚਿਆਂ ਨੂੰ ਮੌਤ ਦੀ ਸਜ਼ਾ ਨਾ ਦਿੰਦਾ ਜੇਕਰ ਉਸ ਸਮੇਂ ਦੀਵਾਨ ਸੁੱਚਾਨੰਦ, ਜਿਸ ਦੀ ਗੁਰੂ ਜੀ ਨਾਲ ਕੁਝ ਜਾਤੀ ਰੰਜਿਸ਼ ਸੀ, ਇਹ ਨਾ ਕਹਿੰਦਾ ਕਿ ਤੁਮੇ ਉਹ ਤਰਬੂਜ ਨਾ ਹੁੰਦੇ ਜੇ ਲੱਕ ਪਿਉਂਦਾ ਲਾਈਏ, ਖਾਰੇ ਖੂਹ ਨਾ ਮਿੱਠੇ ਹੁੰਦੇ ਜੇ ਸਹਿ ਮਣਾ ਖੰਡ ਪਾਈਏ, ਸੱਪਾਂ ਦੇ ਪੁੱਤ ਮਿੱਤ ਨਾ ਹੁੰਦੇ ਭਾਵੇਂ ਚੂੜੀਆਂ ਭਰ ਭਰ ਦੁੱਧ ਪਿਲਾਈਏ। ਉਸਨੇ ਕਿਹਾ ਜੇ ਅਜੇ ਵੀ ਕੋਈ ਸ਼ੱਕ ਹੈ ਫਿਰ ਵੀ ਇਹਨਾਂ ਨੂੰ ਪੁੱਛ ਵੇਖੋ। ਸੂਬਾ ਸਰਹੰਦ ਦੇ ਪੁੱਛਣ ਉਪਰੰਤ ਬਾਬਾ ਜ਼ੋਰਾਵਰ ਸਿੰਘ ਨੇ ਪਹਿਲੇ ਦਿਨ ਵਾਲਾ ਹੀ ਉੱਤਰ ਦਿੱਤਾ ਕਿ ਉਹ ਚਾਰ ਦਿਨ ਐਸ਼ ਆਰਾਮ ਲਈ ਤੇ ਝੂਠੇ ਜੀਵਨ ਲਈ ਆਪਣਾ ਧਰਮ ਨਹੀਂ ਵੇਚਣਗੇ। ਜੋ ਤੇਰੇ ਜੀਵ ਚ ਆਵੇ ਤੂੰ ਕਰ ਦੇ, ਅਫਸੋਸ ਹੈ ਤੇਰੇ ਤੇ ਜੇ ਤੂੰ ਆਪਣੇ ਦਿਲ ਦਾ ਅਰਮਾਨ ਪੂਰਾ ਨਾ ਕਰੇ। ਸੂਬਿਆ, ਲਾਨਤ ਹੈ ਸਾਡੇ ਤੇ ਵੀ ਜੇ ਅਸੀਂ ਮੌਤ ਦਾ ਟਾਕਰਾ ਖਿੜੇ ਮੱਥੇ ਕਬੂਲ ਨਾ ਕਰੀਏ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵੜਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ। ਮੁਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਕੱਤ ਚਲਾਇਆ। ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸਬਾਏ। ਕਾਇਆ ਹੰਸਥੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਇਆ। ਕਾਇਆ ਹੰਸਥੀਆ ਵਿਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ। ਜਿਹਾ ਲਿਖਿਆ ਤਿਹਾ ਪਾਇਆ ਜਿਹਾ ਪ੍ਰਭ ਕਮਾਇਆ। ਤਾਨੇ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੈ ਲਾਇਆ। ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹ ਭਿਆਣਾ। ਇੱਥੇ ਧੰਦਾ ਕੂੜਾ ਚਾਰ ਦਿਹਾ ਆਗੈ ਸਰ ਪਰ ਜਾਣਾ। ਆਗੈ ਸਰ ਪਰ ਜਾਣਾ ਜੋ ਮੈਂ ਮਾਣਾ ਕਾਹੇ ਗਰਬ ਕੀ ਜੈ। ਜਿਤ ਸੇਵੈ ਦਰਗਾਹ ਸੁਖ ਪਾਈਐ ਨਾਮ ਤੇ ਸਹਿ ਕਾਲੀ ਜੈ। ਆਗੈ ਹੁਕਮ ਨ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰ ਹੋ ਮੇਰੇ ਭਾਈ ਹੋ ਸਭਨਾ ਇਹ ਪਿਆਣਾ। ਜੋ ਤਿਸ ਪਾਵੈ ਸਮਰਥ ਸੋਧੀਐ ਹੀਲੜਾ ਇਹ ਸੰਸਾਰੋ। ਜਲ ਥਲ ਮਹੀਲ ਰਵ ਰਹਿਆ ਸਾਚੜਾ ਸਿਰਜਣਹਾਰੋ। ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾਕਾ ਅੰਤ ਨ ਪਾਇਆ। ਆਇਆ ਤਨਕਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ। ਟਾਹੇ ਟਾਹੇ ਉਸਾਰੇ।

ਜੋ ਤਿਸ ਭਾਵੈ ਸਿਮਰਤ ਸੋ ਥੀਐ ਹੀ ਲੜਾਇਓ ਸੰਸਾਰੋ। ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ, ਵਾਲੇ ਬੇਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ। ਰੋਵਣ ਸਗਲ ਵਿਕਾਰੋ ਗਾਫਲ ਸੰਸਾਰੋ, ਮਾਇਆ ਕਾਰਣ ਰੋਵੈ ਚੰਗਾ ਮੰਦਾ ਖਿੱਚ ਸੂਝੈ ਨਾਹੀਂ, ਇਹ ਤਨ ਇਹ ਵੈ ਖੋਵੈ। ਇੱਥੇ ਆਇਆ ਸਭ ਕੁ ਜਾਸੀ ਕੂੜ ਕਰੋ ਅਹੰਕਾਰੋ, ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ। ਵਡਹੰਸ ਮਹੱਲਾ ਪਹਿਲਾ, ਆਵੋ ਮਿਲੋ ਸਹੇਲੀ ਹੋ, ਸਚੜਾ ਨਾਮ ਲਏ ਹਾਂ ਰੋਵੈ ਬਿਰਹਾ ਤਨ ਕਾ।

ਜਾਣਾ। ਜੋ ਤਿੰਨ ਘਰ ਪਾਇਆ ਸੋ ਆਗੈ ਆਇਆ, ਅਸੀਂ ਕੇ ਹੁਕਮ ਕਰੇ ਹਾਂ, ਆਵੋ ਮਿਲੋ ਸਹੇਲੀ ਹੋ, ਸੱਚੜਾ ਨਾਮ ਲਏ ਹਾਂ। ਮਰਨ ਨਾ ਮੰਦਾ ਲੋਕਾਂ ਆਖੀਐ, ਜੇ ਮਰ ਜਾਣ ਐਸਾ ਕੋਏ, ਸੇਵ ਹੋ ਸਾਹਿਬ ਸਮਰੱਥ ਆਪਣਾ, ਪੰਥ ਸੁਹੇਲਾ ਆਗੈ ਹੋਏ। ਪੰਥ ਸੁਹੇਲੇ ਜਾਵ ਹੋ ਤਾਂ ਫਲ ਪਾਵੋ, ਆਗੈ ਮਿਲੈ ਵਡਾਈ, ਬੇਟੇ ਸਿਉ ਜਾਵੋ ਸੱਟ ਸਮਾਵ ਹੋ, ਤਾਂ ਪਤ ਲੇਖੈ ਪਾਈ। ਮਹਿਲੇ ਜਾਏ ਪਾਵੋ ਖਸਮੈ ਭਾਵੋ, ਰੰਗ ਸਿਉ ਰਲੀਆ ਮਾਣੈ, ਮਰਨ ਨਾ ਮੰਦਾ ਲੋਕਾ ਆਖੀਐ, ਜੇ ਕੋਈ ਮਰ ਜਾਣ। ਮਰਨ ਮੁਣਸਾਸ

ਗਏ। ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਜਾਣੋ, ਮਰਨ ਮੁਣਸਾ ਸੂਰਿਆ ਹੱਕ ਹੈ, ਜੇ ਜੋ ਹੋਏ ਮਰੈ ਪਰਵਾਣੋ। ਨਾਨਕ ਕਿਸਨੋਂ ਬਾਬਾ ਅਰੂਈਏ ਬਾਜੀ ਹੈ ਇਹੋ ਸੰਸਾਰੋ, ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ। ਕੁਦਰਤ ਵਿਚਾਰੇ ਧਾਰਨ ਤਾਰੇ, ਜਿਨ ਕੀਆ ਸੋ ਜਾਣੈ, ਆਪੇ ਵੇਖੈ ਆਪੇ ਬੂਝੈ, ਆਪੇ ਹੁਕਮ ਪਛਾਣੈ, ਜਿਨ ਕਿਛ ਕੀਆ ਸੂਈ ਜਾਣੈ, ਤਾ ਕਾ ਰੂਪ ਅਪਾਰੋ। ਨਾਨਕ ਕਿਸਨੋਂ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ, ਵਣਹੰਸ ਮਹੱਲਾ ਪਹਿਲਾ ਦੱਖਣੀ, ਸੱਚ ਸਿਰਨ ਦਾ ਸੱਚਾ ਜਾਣੀ ਹੈ, ਸੱਚੜਾ ਪਰਵਤਗਾਰੋ, ਜਿਨ ਆਪਣੇ ਆਪ ਸਾਜਿਆ, ਸੱਚੜਾ ਅਲਖ ਪਾਰ, ਦੂਏ ਪੜ ਜੋੜ ਵਿਛੋੜਿਅਨ, ਗੁਰਬਿਨ ਕੋਰ ਅੰਧਾਰੋ। ਸੂਰਜ ਚੰਦ ਸਿਰਜਿਅਨ ਐਨ ਸਚਲਤ ਵਿਚਾਰੋ, ਸੱਚੜਾ ਸਾਹਿਬ ਸੱਚ ਤੂੰ, ਸੱਚੜਾ ਦੇਹ ਪਿਆਰੋ ਰਹਾਓ। ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ, ਨਾਰੇ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ, ਖਾਣੀ ਬਾਣੀ ਤੇਰੀਆਂ ਦੇਹ ਜੀਆਂ ਆਧਾਰੋ। ਕੁਦਰਤ ਤਖਤ ਰਚਾਇਆ ਸੱਚ ਨਿਵੇੜਨ ਹਾਰੋ, ਆਵਾਗਮਣ ਸਿਰਜਿਆ ਤੂੰ ਥਿਰ ਕਰਨ ਹਾਰੋ। ਜੰਮਣ ਮਰਨਾ ਆਏ ਗਿਆ ਵਧਿਕ ਜੀਓ ਬੇਕਾਰੋ, ਪੂਡੜੈ ਨਾਮ ਵਿਸਾਰਿਆ ਬੂਡੜੈ ਕਿਆ ਤਿਸ ਚਾਰੋ। ਗੁਣ ਛੋਟ ਵਿਖ ਲਦਿਆ ਅਵਗੁਣ ਕਾਵਣ ਜਾਰੋ, ਸੱਦੜੇ ਆਇਤ ਨਾ ਜਾਣੀਆ ਹੁਕਮ ਸੱਚੇ ਕਰਤਾਰ। ਨਾਰੀ ਪੁਰਖ ਵਿਛੁਨਿਆ ਵਿਛੜਿਆ ਮੇਦਣ ਹਾਰੋ, ਰੂਪ ਨਾ ਜਾਣੈ ਸੁਹਣੀਐ ਹੁਕਮ ਬੱਧੀ ਸਰਕਾਰ। ਬਾਲਕ ਬਿਰਦ ਨਾ ਜਾਣਨੀ ਤੋੜਨ ਹੇਤ ਪਿਆਰੋ, ਨਾ ਦਰ ਠਾਕੇ ਹੁਕਮ ਸੱਚੈ ਹੰਸ ਗਿਆ ਗਹਿਣਾਰੇ। ਸਾ ਤਨ ਛੁੱਟੀ ਮੁੱਠੀ ਝੂਠ ਵਿਦਣੀਆਂ ਮ੍ਰਿਤ ਕੜਾ ਅੰਗਨੜੇ ਬਾਰੇ, ਸੁਰਤ ਮੋਈ ਮਰਮਾਹੀਏ ਮਹਿਲ ਰੁਨੀ ਦਰਬਾਰੇ, ਰੋਭ ਹੋ ਕੰਤ ਮਹਿਲੀ ਹੋ ਸੱਚੇ ਕੇ ਗੁਣ ਸਾਰੇ। ਜਲ ਮਲ ਜਾਨੀ ਨਾ ਵਾਲਿਆ ਕੱਪੜ ਪੱਟ ਅੰਬਾਰੇ, ਵਾਜੇ ਵਜੇ ਸੱਚੀ ਬਾਣੀਆ ਪੰਚ ਮੂਏ ਮਨ ਮਾਰੇ, ਜਾਨੀ ਵਿਛੁਨੜੇ ਮੇਰਾ ਮਰਨ ਪਇਆ ਤ੍ਰਿਗ ਜੀਵਨ ਸੰਸਾਰੇ। ਜੀਵਤ ਮਰੈ ਸੋ ਜਾਣੀਐ ਫਿਰ ਸੱਚੜੈ ਹੇਤ ਪਿਆਰੇ, ਤੁਸੀਂ ਰੋਵ ਹੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ। ਹਾਂ ਮੁੱਠੜੀ ਤੰਦੈ ਥਾਵਣੀਆਂ ਫਿਰ ਛੋਡਿਆੜੀ ਵਿਦਣਕਾਰੇ, ਘਰ ਘਰ ਕੰਤ ਮਹਿਲੀਆ ਰੂੜੈ ਹੇਤ ਪਿਆਰੇ, ਮੈਂ ਫਿਰ ਸੱਚ ਸਾਲਾਹਣਾ ਹਾਂ ਰਹਿਸਿਆੜੀ ਨਾਮ ਪਤਾਰੇ। ਗੁਰ ਮਿਲਿਆ ਵੇਸ ਪਲਟਿਆ ਸਾ ਤਨ ਸੱਚ ਸ਼ਿੰਗਾਰੋ, ਆਪ ਹੋ ਮਿਲੋ ਸਹੇਲੀ ਹੋ ਸਿਮਰੋ ਹੋ ਸਿਰਜਣ ਹਾਰੋ। ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ, ਗਾਭੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ। ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ, ਸੋ ਸਾਹਿਬ ਕੁਦਰਤ ਜਾਣੋ ਵਾ, ਸੱਚੜਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਾਛਾ ਨੋਵਾ। ਸੱਚ ਸ਼ਬਦ ਪਛਾਣ ਦੂਰ ਨਾ ਜਾਣ ਹੋ, ਜਿਨ ਇਹ ਰਚਨਾ ਰਾਚੀ ਨਾਮ ਤਿਆਏ ਤਾਂ ਸੁਖ ਪਾਏ ਬਿਨ ਨਾ ਵੈ ਭੜਕਾਚੀ। ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ, ਜਿਨ ਜਗ ਥਾਪ ਵਤਾਇਆ ਜਾਲੋ ਸੋ ਸਾਹਿਬ ਪਰਵਾਣੋ। ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੰਧੈ ਹੈ ਸੰਸਾਰੋ ਵਾ, ਸਿਰ ਸਿਰ ਸੱਚੜੈ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ। ਦੁੱਖ ਸੁਖ ਦੀਆ ਜਿਹਾ ਕੀਆ ਸੋਨ ਬਹਿ ਜੀ ਨਾਲੇ, ਜਿਹੇ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਪਾਲੇ, ਆਪ ਨਿਰਾਲਮ ਤੰਦੈ ਬਾਦੀ ਕਰ ਹੁਕਮ ਛਡਾਵਣ ਹਾਰੋ। ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਪਾਏ ਵਿਕਾਰੋ, ਜਮ ਮਾਰਗ ਮਥ ਨਾ ਸੁਜਈ ਉਜੜ ਅੰਧ ਗੁਬਾਰੋ ਵਾ। ਨਾ ਜਲ ਲੇਵ ਤੁਲਾਈਆ ਨਾ ਭੋਜਨ ਪਰਕਾਰੋ ਵਾ, ਭੋਜਨ ਪਾਉ ਨਾ ਠੰਡਾ ਪਾਣੀ ਨਾ ਕਾਪੜ ਸ਼ਿੰਗਾਰੋ। ਗਲ ਸੰਗਲ ਸਿਰ ਮਾਰੇ ਉਬਾਉ ਨਾ ਦੀਸੈ ਕਰਬਾਰੋ, ਇਵ ਕੇ ਰਾਹੇ ਜਮਨ ਨਾਹੀ ਪਛਤਾਣੇ ਸਿਰ ਭਾਰੋ। ਬਿਨ

ਰੋਵੈ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾ ਤੰਦਾ ਰੋਵੈ ਮਹਿਲ ਨਾ ਧੋਵੈ ਸੁਪਨੰਤਰ ਸੰਸਾਰ ਜਿਉਂ ਬਾਜੀਗਰ ਪਰ ਮੈਂ ਭੂਲੈ ਝੂਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹ ਜਗ ਝੂਠ ਪਸਾਰੋ ਵਾ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸੱਚਿਆ ਰੋਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹੈ ਨਾ ਠਾਉ ਅੰਤਰ ਆਉ ਨਾ ਬੈਸੋ ਕਹੀਐ ਜਿਉਂ ਸੁੰਜੈ ਕਰ ਕਾਉ ਜੰਮਣ ਮਰਨ ਵੱਡਾ ਵਿਛੋੜਾ ਬਿਨਸੈ ਜਗ ਸਬਾਏ ਲਾਭ ਤੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੁਆਏ ਬਾਬਾ ਆਭੋ ਪਾਈ ਹੋ ਗੱਲ ਮਿਲੈ ਮਿਲ ਮਿਲ ਦੇ ਅਸੀਸ ਆਸੀ ਸਾਹੇ ਬਾਬਾ ਸਚੜਾ

ਇਕ ਭੂਲੈ ਨਾਭ ਹੋ ਥੇਵ ਹੋ ਥਾਭ ਹੋ ਗੁਰ ਸ਼ਬਦੀ ਸਜ ਖੇਲੋ ਜਮ ਮਾਰਗ ਨੇ ਜਾਣਾ ਸ਼ਬਦ ਸਮਾਣਾ ਜੁਗ ਜੁਗ ਸਾਚੈ ਵੇਸੇ ਸਾਜਨ ਸੈਣ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮੈਂ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸ਼ਾਹ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ ਜਿਤਲਾਇਆ ਤਿਤਲਾਗਾ ਕਾਮਣ ਯਾਰੇ ਕਾਮਣ ਪਾਏ ਬਹੁ ਰੰਗੀ ਗਲਤਾ ਗਾ ਹੋਛੀ ਮਤ ਪਿਆ ਮਨ ਹੋਛਾ।

ਵਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵ ਹੈ ਸੱਚ ਸਮਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਅਨੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿੜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵ ਹੋ ਹਰੀ ਕੇਰਾ ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸਵਾਮੀ ਸੋ ਕਿਉ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਵਤ ਸਲਾਹ ਤੇਰੇ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟ ਹੋ ਦਿਸਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ, ਅਣਦ ਸੁਣੋਵੜ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤ

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲੇ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨ ਦਾਵੈ ਤਾਏ, ਸਭ ਥਾਈਂ ਹੋ ਸਹਾਇ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਦੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਦ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਤੋਂ ਸੀਹ ਦਿੱਤੇ, ਬੰਦ ਬੰਦ ਕਟਾਏ, ਖੋਪਰੇ ਲੁਹਾਈਆਂ ਚਰਖੀਆਂ 'ਤੇ ਚੜ੍ਹੇ, ਆਰਿਆ ਨਾਲ ਚ ਰਹਿ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀ, ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰੱਛਾ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲਦਾ ਤਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਵਾਣੇ ਦਮਾਰ, ਨਿਤਾਣਿਆਂ ਤਾਣ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਆਪ ਜੀ ਚਰਨਾਂ ਕਮਲ 'ਚ ਅਰਦਾਸ ਹੈ। ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ। ਸਦੇ ਉੱਠੀ ਜਾਹੇ ਦੇ ਮਾਂ ਵਾ ਕਨ ਅਨੁਸਾਰ ਸਤਿਗੁਰ ਜੀਓ, ਆਵਰੀ ਦਰ ਕਰਦੇ ਪ੍ਰੀਤਵਾਨ। ਬੀਬੀ ਇੰਦਰਜੀਤ ਕੌਰ ਅਰੋੜਾ ਜੀ, ਆਪ ਜੀ ਵੱਲੋਂ ਬਖਸ਼ੀ ਹੋਏ ਸਵਾਸਾ ਰੂਪੀ ਨੂੰ ਪੂੰਜੀ ਨੂੰ ਪੂਰੀਆਂ ਕਰਦਿਆਂ ਹੋਏ ਅਕਾਲ ਚਰਨ ਕਰਕੇ ਹਨ। ਤਿੰਨਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਮੂਹ ਪਰਿਵਾਰ, ਸਾਖ ਸੰਬੰਧੀ, ਸਮੂਹ ਸੰਗਤਾਂ ਦੇ ਚਰਨਾਂ ਕਮਲ ਵਿੱਚ ਹਾਜ਼ਰ ਹੈ। ਆਪ ਜੀ ਦੇ ਬਖਸ਼ੀ ਸਦਕਾ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਅੰਦਰ ਅਲਾਹਣੀਆਂ ਦੇ ਜਾਪ ਹੋਏ ਹਨ। ਅਨੰਦ ਸਾਹਿਬ ਦੇ 6 ਪੌੜੀਆਂ ਜਾਪ ਕੀਤੇ ਗਏ ਹਨ। ਬਾਣੀ ਪੜ੍ਹਦਿਆਂ ਕੋਲੋਂ, ਸੇਵਾ ਕਰਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੇ ਗਲਤੀਆਂ ਭੁੱਲਾਂ ਚੁੱਕਾਂ ਦੇ ਖਿਮਾ ਬਖਸ਼ਿਸ਼ ਕਰਨੀ, ਅਗਤ ਕਿਰਪਾ ਕਰਨੀ, ਸ਼ੁੱਧ ਬਾਣੀ ਪੜ੍ਹਨ ਦੀ ਸਮਰੱਥਾ ਬਖਸ਼ਿਸ਼ ਕਰਨੀ, ਬੜੀ ਸੋਹਣੀ ਬਾਣੀ ਦਾ ਭਾਵ ਵਿੱਚ ਚਿੜੀ ਹੋਏ ਰੂਹ ਅਤੇ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ। ਸਮੂਹ ਸੰਗਤਾਂ ਵੱਲੋਂ ਆਪ ਜੀ ਚਰਨਾ ਕਮਲ ਵਿੱਚ ਅਰਦਾਸ ਹੈ। ਕਹਿਤ ਕਬੀਰ ਸੁਣੋ ਰੇ ਸੰਤੋ, ਖੇਤ ਹੀ ਕਰੋ ਨਿਵੇਰਾ, ਅਬ ਕੀ ਬਾਰ ਬਖਸ਼ ਬੰਦੇ ਕੋ ਬਾਹਰ ਨਾ ਭਾਵ ਚਲ ਫੀਰਾ ਦੇ ਮਹਾਂਵਾਕਾਂ ਅਨੁਸਾਰ। ਵਿਛੜੀ ਹੋਈ ਰੂਹ ਨੂੰ ਸਦੀਵ ਆਪਣੇ ਚਰਨਾ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਇਹ ਸੁਖਤ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸ਼ਾਦ ਜੀ ਦੇ ਸਦਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਦੇ ਹਜ਼ੂਰ ਗੁਰ ਕੇ ਲੰਗਰ ਸਰ ਕੇ ਹਾਜ਼ਰ ਹਨ। ਦਰ ਪ੍ਰਵਾਨ ਹੋਏ ਲੰਗਰ ਸਮੂਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ। ਕਿਰਪਾ ਕਰੋ ਪਵਿੱਤਰ ਰਾਣੀ ਵਿੱਚ ਸਮੂਹ ਸੰਗਤਾਂ ਨੂੰ ਹੁਕਮ ਸਾਹਿਬ ਬਖਸ਼ਿਸ਼ ਕਰਕੇ ਨਿਹਾਰ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰ ਨਾਮ ਤਿਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਏ ਵਾਰੀਐ। ਜਿਸ ਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀਐ। ਆਪਣ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ। ਸੋ ਕਹੁ ਟਲ ਗੁਰ ਸੇਵੀਐ, ਐਹਨਸ ਸਹਿਜ ਸੁਭਾਇ। ਦਰਸ਼ਨ ਪਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨ੍ਹਾਂ ਦੀ ਪਾਵਨ ਪਵਿੱਤਰ ਚਰਨ ਹਜ਼ੂਰੀ ਅੰਦਰ ਸੁਭਾਇਮਾਨ ਜੁੜ ਬੈਠੀ ਸਾਧ ਸੰਗਤ ਜੀ, ਬੀਬੀ ਇੰਦਰ ਕੌਰ, ਇੰਦਰਜੀਤ ਕੌਰ ਅਰੋੜਾ ਜੀ, ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਸਵਾਸ ਸਰੂਪੀ ਪੂਜੀ ਨੂੰ ਪੂਰਿਆਂ ਕਰਦਿਆਂ ਹੋਇਆਂ ਪਿਛਲੇ ਦਿਨ ਅਕਾਲ ਚਰਨ ਕਰ ਗਏ ਸਨ। ਤਿਨ੍ਹਾਂ ਦੇ ਅੰਤਿਮ ਸੰਸਕਾਰ ਤੋਂ ਬਾਅਦ ਸਮੂਹ ਪਰਿਵਾਰ ਸਾਕ ਸੰਬੰਧੀ ਸਤਿਗੁਰੂ ਜੀ ਚਰਨਾਂ ਕਮਲ ਵਿੱਚ ਹਾਜ਼ਰ ਹੋਏ ਹਨ। ਸਤਿਗੁਰੂ ਜੀ ਕਿਰਪਾ ਕਰਨ, ਵਿਛੜੀ ਹੋਈ ਰੂਹ ਨੂੰ ਸਦੀਪ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਹੁਣ ਦੇਗ ਵਰਤ ਰਹੀ ਹੈ, ਦੇਗ ਵਰਤਣ ਤੋਂ ਉਪਰੰਤ ਸਮੂਹ ਪਰਿਵਾਰ ਵੱਲੋਂ ਆਪ ਜੀ ਚਰਨਾਂ ਵਿੱਚ ਬੇਨਤੀ ਹੈ ਕਿ ਗੁਰੂ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ ਜੀ, ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣ ਵੱਡਾ ਆਖੈ ਸਭ ਕੋਏ, ਕੇ ਬੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾ ਪੁਰਖਾ ਕੀਆ ਵਡਿਆਈਆ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੁੱਖ, ਭੁੱਖੈ ਖਾਏ ਚਲੀਐ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਜੇ ਵੜ ਆਪ ਤੇ ਵੜ ਤੇਰੀ ਦਾਤ, ਦਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪਰਗਾਸ। ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਰਾਗ ਗੁਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ।

ਗਿਆਨ ਦਸ ਅਸਤ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ।

ਤੁਧ ਜੀ ਜਨ ਨਾਨਕ ਤੈਨੂੰ ਕੁਰਬਾਨਾ ਹਰ ਧਿਆਵੈ ਹੈ ਹਰ ਧਿਆਵੈ ਤੁਧ ਜੀ ਸੇ ਜਨ ਯੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰ ਹੈ ਹਰ ਪੂਜ

ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ, ਤੁਧ ਬਿਨ ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਹੈ ਜਾਣਹਿ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ।

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ।

ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਹਾਥ ਦੇ ਮੁਝੇ ਉਭਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂੰ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁ ਜੋ ਕਰਿ ਅਹੁ ਰੱਛਾ ਰਾਖ ਲੇ ਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ

ਦੇਵ ਦੈਤ ਜਛਨ ਉਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਬਲ ਮੋਹ ਬਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀੜ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀੜ ਪਛਾਣੈ ਘਟ ਘਟ ਘਟ ਘਟ ਘਟ ਕੀ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹੇ ਅਪਾਰਾ ਜਬ ਆਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਣੀ ਬੋਝ ਉਚਾਰੈ ਤੁਮ ਸਭ ਹੀ ਤੇਰਾ ਤੇ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ

ਕਰਨਤ ਭਿੰਨ ਭਿੰਨ ਤੋਂ ਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਇਓ ਰਾਵ ਕਹੀਂ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਇਓ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦਿ ਜੁਗਾਦ ਸਰੂਪ ਸਵਯੰ ਭਵ ਆਮ ਰੱਛਾ ਮੇਰੀ ਤੁਮ ਕਰੋ ਸੇਖਿਓ ਬਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਰਿਸ਼ਟ ਟਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿਨ ਹਰਹੋ ਤਾਂ ਕਿ ਤਾਪ ਤਨਕ ਮੈਂ ਹਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨ ਕੋ

ਕਿਆ ਨਾਹੀ ਕਰ ਤੀਰੈ ਕਰ ਤਾਂ ਤੀਰੈ ਸਭ ਕਿਛ ਹੈ ਜਿਸ ਦੇਹਿ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੀਰੈ ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਹਨੂੰ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ

ਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੋਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਹੋ ਵਡ ਪਾਗੀ ਹੋ।

0: ਛੋੜੇ।
1: ਦੁਖ ਰੋਗ ਸੰਤਾਪੇ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ,

ਪਵਿੱਤ ਸਤ ਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ।

ਅਥ ਜਿੱਥੇ ਕੋਈ ਨਾਹੀ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੇ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਹੇ। ਭੌਜਲ ਬਿਖਮ ਅਸਗਾਹ ਗੁਰਸਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ ਸੰਭਾਲੇ ਸਾਹਿ ਸਾਹੇ। ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰਤਿਆ ਦਰਗਹਿ ਭਾਈਐ ਠਾਉ। ਕਹੁ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ ਮਹੱਲਾ ਪੰਜਵਾ। ਰੱਖੇ

ਤਾਰਿਆਂ ਸਾਧ ਜਨਾ ਕੈ ਸੰਗ ਭਵਜਲ ਤਾਰਿਆਂ ਸਾਕਤ ਨਿੰਦਕ ਦੁਸਤ ਖਿਨ ਮਾਹੀ ਬਿਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।

ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਬਿਰਾਜਮਾਨ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕਰਦੇ ਨੇ, ਇਹ ਪਾਵਨ ਉਪਦੇਸ਼ ਸ੍ਰੀ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਨੰਬਰ 16 ਦਾ ਸਲੋਕ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 283 ਪਰ ਸੁਸ਼ੋਭਿਤ ਕੀਤਾ ਹੈ। ਪਾਤਸ਼ਾਹ ਜੀ ਦਾ ਅੱਜ ਦਾ ਇਹ ਪਾਵਨ ਸ਼ਬਦ ਜਿਹਦੇ ਵਿੱਚ ਅਕਾਲ ਪੁਰਖ ਦੀ ਨਿਰਗੁਣਤਾ ਦਾ ਜੋ ਨਿਰਗੁਣ ਸਰੂਪ ਹੈ ਉਹਦਾ ਮਹਾਰਾਜ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਨਿਰਣਾ ਕੀਤਾ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਆਪ ਕਿਰਪਾ ਕਰਨ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਜੋ ਵਿਚਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਇਸ ਦੀ ਵਿਚਾਰ ਆਪਾਂ ਅੱਜ ਕਰਨ ਦਾ ਯਤਨ ਕਰਨਾ ਹੈ। ਪਾਤਸ਼ਾਹ ਦੀ ਕਿਰਪਾ ਕਰਨ, ਪਾਵਨ ਗੁਰਮਤਿ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਦੀ

ਬੁਲਾਉ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਆਰੰਭਤਾ ਕਰਦੇ ਹਨ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ। ਮਹਾਰਾਜ ਜੀ ਨੇ ਕਿਹਾ ਅਕਾਲ ਪੁਰਖ ਦਾ ਜਿਹੜਾ ਸਰਬਾਤਮ ਸਰਬ ਵਿਆਪਕ ਸਰੂਪ ਹੈ, ਉਸ ਦੇ ਪ੍ਰਥਾਏ ਸਤਿਗੁਰੂ ਮਹਾਰਾਜ ਜੀ ਉਪਦੇਸ਼ ਕਰਦੇ ਕਿ ਰੂਪ ਨਾ ਰੇਖ। ਮਹਾਰਾਜ ਕਹਿਣਗੇ ਜੀਵਨ ਵਿੱਚ ਨਾ ਤਾਂ ਉਸ ਕਰਤੇ ਪੁਰਖ ਦਾ ਕੋਈ ਰੂਪ ਹੈ, ਨਾ ਰੇਖ, ਭਾਵ ਨਾ ਉਹ ਰੇਖਾਵਾਂ ਦੇ ਆਧਾਰਿਤ ਦੇ ਉੱਪਰ ਹੈ ਕਿ ਜਿਵੇਂ ਕਿਸੇ ਦੀ ਪਛਾਣ ਕਿਸੇ ਚੱਕਰ ਵਿਦਿਆ ਰਾਹੀਂ ਕੀਤੀ ਜਾਂਦੀ ਸੀ। ਪਾਤਸ਼ਾਹ ਜੀ ਕਹਿਣ ਲੱਗੇ ਨਾ ਉਹਦਾ ਕੋਈ ਰੂਪ ਹੈ, ਨਾ ਰੇਖ ਹੈ, ਨਾ ਉਹਦਾ ਕੋਈ ਰੰਗ ਹੈ। ਤ੍ਰਿਹ ਗੁਣ ਤੇ ਪ੍ਰਭਿੰਨ, ਤਿੰਨ ਗੁਣ ਨੇ ਰਜੋ ਤਮੋ ਅਤੇ ਸਤੋ। ਇਹ ਮਾਇਆ ਦੇ ਤਿੰਨ ਗੁਣ ਨੇ ਔਰ ਤਿੰਨਾਂ ਤੋਂ ਨਿਰਲੇਪ ਹੈ ਕਰਤਾ ਪੁਰਖ। ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਇੱਥੇ ਸ਼ਬਦ ਵੀ ਵਰਤਿਆ ਹੈ ਕਿ ਚੱਕਰ ਚਿਹਨ ਅਰ ਬਰਨ ਜਾਤ। ਮਹਾਰਾਜ ਜੀ ਕਹਿਣ ਲੱਗੇ ਨਾ ਉਸ ਕਰਤੇ ਪੁਰਖ ਦਾ ਕੋ ਚੱਕਰ ਨਾ ਚਿਹਨ ਜਿਹਦੇ ਤੋਂ ਉਹਦੇ ਸਰੂਪ ਦਾ ਪਤਾ ਕੀਤਾ ਜਾ ਸਕੇ, ਨਾ ਹੀ ਮਹਾਰਾਜ ਕਹਿਣ ਲੱਗੇ ਅਰ ਬਰਨ। ਬਰਨ ਦਾ ਅਰਥ ਹੈ ਕੋਈ ਵਰਨ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚੋਂ ਵੀ ਨਹੀਂ ਹੈ। ਜਾਤ ਅਰ ਪਾਤਨ ਹਨ, ਜੇ ਨਾ ਉਹਦੀ ਕੋਈ ਜਾਤ ਹੈ, ਨਾ ਉਹਦੀ ਕੋਈ ਪਾਤ, ਪਿੱਛੇ ਲੱਗਣ ਵਾਲਾ ਤਖਲਸ ਹੈ। ਮਹਾਰਾਜ ਕਹਿਣਗੇ ਇੱਥੋਂ ਤੱਕ ਕਿ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤਨ ਹਨ, ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਮਹਾਰਾਜ ਜੀ ਕਹਿਣਗੇ ਨਾ ਰੂਪ, ਨਾ ਰੰਗ, ਨਾ ਰੇਖ, ਨਾ ਉਹਦਾ ਕੋਈ ਭੇਖ ਸਰੂਪ ਹੈ, ਕੋਈ ਕਹਿ ਨਹੀਂ ਸਕਦਾ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ। ਅਚਲ ਮੂਰਤ, ਅਚਲ ਮੂਰਤ ਦਾ ਅਰਥ ਹੈ ਕਿ ਉਸ ਮੂਰਤ ਨੂੰ ਚਲਾਏਮਾਨ, ਭਾਵ ਕਿ ਉਸ ਰੂਪ ਚਲਾਏਮਾਨ ਨਹੀਂ ਹੈ, ਨਸ਼ਟ ਹੋਣ ਵਾਲਾ ਨਹੀਂ ਹੈ, ਨਾਸ਼ ਹੋਣ ਵਾਲਾ ਨਹੀਂ, ਅਚਲ ਹੈ। ਅਚਲ ਮੂਰਤ ਅਨੁਭਵ ਪ੍ਰਕਾਸ਼, ਆਪਣੇ ਆਪ ਤੋਂ ਉਹਦਾ ਪ੍ਰਕਾਸ਼ ਇਸ ਸ੍ਰਿਸ਼ਟੀ ਉੱਪਰ ਹੋਇਆ ਹੈ। ਅਮਿਤੋਜ ਕਹਿਜੈ, ਕਹਿਣ ਲੱਗੇ ਅਮਿਤ ਓਜ, ਉਹਦੇ ਅੰਦਰ ਮਿਣਤੀ ਤੋਂ ਪਰਾਂ ਓਜ ਹੈ। ਓਜ ਦਾ ਅਰਥ ਸਮਝਦੇ ਆਪ ਜੀ, ਓਜ ਦਾ ਅਰਥ ਹੁੰਦਾ ਤਾਕਤ। ਮਹਾਰਾਜ ਕਹਿਣਗੇ ਅਮਿਤੋਜ ਕਹਿਜੈ, ਅਸੀਮ ਤਾਕਤ ਦਾ ਮਾਲਕ ਕਿਹਾ ਜਾਂਦਾ ਹੈ, ਮਿਣਤੀ ਤੋਂ ਰਹਿਤ ਓਜ ਹੈ ਉਹਦੇ ਵਿੱਚ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਉਹਨੂੰ ਬੇਅੰਤ ਸਿਮਰਦੇ ਹਨ। ਮਹਾਰਾਜ ਕਹਿਣ ਲੱਗੇ ਜੀਵਨ ਦੇ ਵਿੱਚ ਕਰੋੜਾਂ ਹੀ ਇੰਦਰ ਇੰਦਰਾਣ ਵਰਗੇ ਇੰਦਰਾਸਣ ਦੇ ਉੱਪਰ ਬੈਠਣ ਵਾਲੇ, ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਕਹਿਣ ਲੱਗੇ ਤ੍ਰਿਭਵਨ ਤਿੰਨੇ ਭਵਨਾਂ ਵਿੱਚ, ਧਰਤੀ ਆਕਾਸ਼ ਅਤੇ ਪਾਤਾਲ ਵਿੱਚ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਕਹਿਣ ਲੱਗੇ ਉੱਥੋਂ ਦੇ ਰਾਜੇ ਸੁਰ ਨਰ ਅਸੁਰ ਦੇਵਤੇ ਰਾਕਸ਼ਿਸ਼ ਦੈਂਤ ਆਦਿਕ ਸਾਰੇ, ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ। ਕਰਤੇ ਪੁਰਖ ਨੂੰ ਨੇਤੀ ਨੇਤੀ, ਨਾ ਇਤੀ ਨਾ ਇਤੀ, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਭਾਵ ਕਿ ਅੰਤ ਤੋਂ ਪਰਾਂ ਹੈ, ਨੇਤੀ ਨੇਤੀ ਕਹਿ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉਹ ਕਰਤੇ ਪੁਰਖ ਦਾ ਸ਼ੁਕਰ ਕਰ ਰਹੇ। ਇਸ ਕਰਕੇ ਨੇਤ ਨੇਤ ਬਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਨ, ਕਹਿੰਦੇ ਨੇ ਤੁਹਾਡੇ ਸਾਰੇ ਨਾਵਾਂ ਹੁਣ ਕੌਣ ਕਥਨ ਕਰੇ। ਕਰਮ ਨਾਮ ਵਰਣਤ ਸਮਤ, ਕਹਿੰਦੇ ਨੇ ਕਰਮ ਨਾਮ ਦੇ ਉੱਪਰ ਤੁਹਾਨੂੰ ਵਰਣਨ ਕੀਤਾ ਜਾਂਦਾ ਹੈ। ਕਦੀ ਜੇ ਕਿਸੇ 'ਤੇ ਦਇਆ ਕਰਦੇ ਹੋ ਤਾਂ ਦਿਆਲੂ, ਜੇ ਕਿਰਪਾ ਕਰਦੇ ਕਿਰਪਾਲੂ, ਜੇ ਕਿਸੇ ਭਗਤ ਦੀ ਪਾਲਣਾ ਕਰਦੇ ਤਾਂ ਭਗਤ ਵਸ਼ਲ, ਜੇ ਕਿਸੇ ਪਤਿਤ ਨੂੰ ਪਾਵਨ ਕਰਦੇ ਤਾਂ ਪਤਿਤ ਪਾਵਨ, ਇੱਥੋਂ ਤੱਕ ਕਿਸੇ ਨੂੰ ਖਜ਼ਾਨਾ ਬਖਸ਼ਿਸ਼ ਕਰਦੇ ਅਤੇ ਕਿਰਪਾ ਨਿਧਾਨ, ਅਤੇ ਜੇ ਆਪ ਜੀ ਇਸ ਜੀਵਨ ਦੇ ਵਿੱਚ ਕਿਸੇ ਦੁਸ਼ਟ ਦਾ ਨਾਸ਼ ਕਰਦੇ ਅਤੇ ਦੁਸ਼ਟ ਦਮਨ ਕਹਿ ਦਿੱਤਾ ਜਾਂਦਾ ਹੈ। ਪਾਰ ਬ੍ਰਹਮ ਪਰਾ ਤੋਂ ਬਣਿਆ ਹੈ, ਜਿਹਦਾ ਪਾਰਾ ਵਾਰ ਕੋਈ ਨਹੀਂ ਹੈ। ਸਤਿਗੁਰੂ ਕਹਿਣਗੇ ਕਿਸੇ ਨੂੰ ਦਾਤਾਂ ਦਿੱਤੀਆਂ ਅਤੇ ਉਹ ਦਾਤਾ ਕਹਿਣ ਲੱਗ ਪਿਆ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਹਰ ਕੋਈ ਉਸ ਕਰਤੇ ਪੁਰਖ ਨੇ ਨਾਵਾਂ ਦੇ ਪਰਥਾਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸਾਨ, ਗਾਵੈ ਕੋ ਗੁਣ ਵਡਿਆਈਆ ਚਾਰ, ਗਾਵੈ ਕੋ ਵਿਦਿਆ ਵਿਖਮੀ ਚਾਰ। ਆਪੋ ਆਪਣੇ ਢੰਗ ਨਾਲ ਆਪੋ ਆਪਣੀ ਬਿਰਤੀ ਸਹਿਤ ਕਰਤੇ ਪੁਰਖ ਦਾ ਸਿਮਰਨ ਸੁਰਤ ਰਾਹੀਂ ਹਰੇਕ ਕਰ ਰਿਹਾ। ਇਸ ਕਰਕੇ ਮਹਾਰਾਜ ਇੱਥੇ ਬਖਸ਼ਿਸ਼ ਕਰਦਿਆਂ ਸਾਨੂੰ ਸਮਝਾਉਂਦੇ ਕਿ ਉਸ ਕਰਤੇ ਪੁਰਖ ਦੀ ਵਿਆਖਿਆ ਜਿਹੜੀ ਹੈ ਉਹ ਸਤਿਗੁਰੂ ਜੀ ਕਹਿੰਦੇ ਰੂਪ ਨਾ ਰੇਖ ਨਾ ਰੰਗ ਕਿਛ, ਨਾ ਉਹਦਾ ਕੋਈ ਰੂਪ ਹੈ ਨਾ ਰੰਗ ਹੈ, ਤ੍ਰਿਹ ਗੁਣ ਤੇ ਪ੍ਰਾਪੇਨ, ਉਹ ਤਿੰਨਾਂ ਗੁਣਾਂ ਤੋਂ ਰਜੋ ਤਮੋ ਅਤੇ ਸਤੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਨਿਰਲੇਪ ਹੈ, ਨਾ ਇੱਥੋਂ ਤੱਕ ਉਹ ਅਗਿਆਨੀ ਹੈ ਨਾ ਅੱਧਾ ਅਗਿਆਨੀ ਅਤੇ ਨਾ ਅੱਧਾ ਗਿਆਨੀ ਹੈ, ਭਾਵ ਉਸ ਸੰਪੂਰਨ ਰੂਪ ਦੇ ਵਿੱਚ ਇੱਕ ਤਾਂ ਇਹ ਹੈ, ਇੱਕ ਤਮੋ ਗੁਣੀ ਹੈ ਜਿਹੜੇ ਹਮੇਸ਼ਾ ਤਮ ਬਿਰਤੀ ਵਿੱਚ ਤ੍ਰਿਸ਼ਨਾ ਵਿੱਚ ਜੁੜੇ ਰਹਿੰਦੇ, ਇੱਕ ਰਜੋ ਗੁਣੀ ਹਨ ਜਿਨ੍ਹਾਂ ਵਿੱਚ ਔਰ ਰਾਜ ਕਰਨ ਦੀ ਵੀ ਇੱਛਾ ਹੈ ਅਤੇ ਉਹਨਾਂ ਕੋਲ ਭਗਤੀ ਵੀ ਆਪਣੇ ਮਨ ਵਿੱਚ ਚਾਹੀਦੀ ਹੈ, ਉਹ ਕਹਿ ਲਈਏ ਕਿ ਉਹ ਇੱਛਾ ਸਹਿਤ ਸਿਮਰਦੇ ਹਨ, ਅਤੇ ਇੱਕ ਹੈ ਜਿਹੜੇ ਸਤੋ ਗੁਣੀ ਹਨ ਜਿਹੜੇ ਕੇਵਲ ਸਾਤਵਿਕ ਬਿਰਤੀ ਵਿੱਚ ਰਹਿ ਕੇ ਨਾ ਕੋਈ ਮੰਗ ਨਾ ਕੋਈ ਵਿਚਾਰ ਨਾ ਕੋਈ ਫੁਰਨਾ, ਬਸ ਸਾਤਵਿਕ ਜੀਵਨ ਜਿਉਂਦੇ। ਮਹਾਰਾਜ ਕਹਿੰਦੇ ਤਿੰਨਾਂ ਤੋਂ ਨਿਰਲੇਪ ਹੈ ਕਰਤਾ ਪੁਰਖ, ਪਰ ਜਿਸ ਹੈ ਬੁਝਾਏ ਨਾਨਕਾ, ਸਤਿਗੁਰੂ ਕਹਿੰਦੇ ਤਿਸ ਹੈ ਬੁਝਾਏ, ਤਿਸ ਹੈ ਦਾ ਅਰਥ ਹੈ ਤਿਸ ਨੂੰ ਬੁਝਾਏ ਜਾਣਕਾਰੀ ਦਿੰਦਾ ਹੈ, ਜਿਸ ਹੋਵੇ ਸੋ ਪ੍ਰਸੰਨ, ਮਹਾਰਾਜ ਕਹਿੰਦੇ ਜਿਹਦੇ ਉੱਪਰ ਉਹ ਸ੍ਰੇਸ਼ਟ ਪ੍ਰਸੰਨ ਹੋ ਜਾਏ ਉਹਨਾਂ ਨੂੰ ਬੁਝਾ ਦਿੰਦਾ ਹੈ, ਬੁਝਾ ਦੇਣ ਦਾ ਅਰਥ ਸਮਝਦੇ ਹੋ ਜਾਣਕਾਰੀ ਦੇ ਦੇਣੀ। ਜਿਸਨੋਂ ਤੂੰ ਜਾਣ ਆਏ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਿਖਾਣੇ। ਮਹਾਰਾਜ ਜੀ ਕਹਿੰਦੇ ਜਿਹਨੂੰ ਤੁਸੀਂ ਜਣਾ ਦਿੱਤਾ, ਜਿਹਨੂੰ ਤੁਸੀਂ ਆਪਣੀ ਜਾਣਕਾਰੀ ਦੇ ਦਿੱਤੀ, ਜਿਹਨੂੰ ਤੁਸੀਂ ਆਪਣਾ ਭੇਦ ਆਪ ਦੇ ਦਿੱਤਾ, ਪਾਤਸ਼ਾਹ ਜੀ ਕਹਿਣ ਲੱਗੇ ਉਹੀ ਜਾਣਦਾ ਹੈ, ਉਹਦੇ ਤੋਂ ਬਗੈਰ ਉਹਦੇ ਤੋਂ ਬਾਹਰ ਕੁਛ ਨਹੀਂ ਹੈ। ਉਹਦੀ ਇਸ ਜੀਵਨ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਜਿਹਨੂੰ ਤੁਸੀਂ ਜਣਾ ਦਿਓ ਕੋਈ ਜਾਣਦਾ ਨਹੀਂ, ਅਤੇ ਸਤਿਗੁਰੂ ਜੀ ਨੇ ਕਿਹਾ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੈਨੂੰ ਮਰਮ ਨਾ ਜਾਣਾ। ਮਹਾਰਾਜ ਕਹਿਣਗੇ ਬ੍ਰਹਮਾ ਦੇ ਚਾਰ ਪੁੱਤਰ ਸਨ, ਬ੍ਰਹਮਾ ਨੂੰ ਹਿੰਦੂ ਮਤ ਵਿੱਚ ਸਨਾਤਨ ਮਤ ਵਿੱਚ ਰੱਬ ਮੰਨਿਆ ਜਾਂਦਾ ਹੈ, ਪੈਦਾ ਕਰਨ ਵਾਲਾ ਮੰਨਿਆ ਜਾਂਦਾ ਹੈ ਔਰ ਆਪ ਪਰਮੇਸ਼ਰ ਰੂਪ ਮੰਨਿਆ ਜਾਂਦਾ ਹੈ, ਪਰ ਉਹਨਾਂ ਦੇ ਚਾਰ ਪੁੱਤਰ ਸਨ ਸਨਕ ਸਨੰਦ ਸਨੰਤਨ ਅਤੇ ਸਨਤ ਕੁਮਾਰ, ਇਹ ਚਾਰ ਪੁੱਤਰ ਉਹਨਾਂ ਦੇ ਮੰਨੇ ਜਾਂਦੇ, ਪਰ ਚਾਰਾਂ ਪੁੱਤਰਾਂ ਨੇ ਵੀ ਆਪਣੇ ਪਿਤਾ ਦਾ ਭੇਦ ਨਹੀਂ ਪ੍ਰਗਟ ਕਰ ਸਕੇ, ਉਹ ਇਸ ਅਭੇਦਤਾ ਦੇ ਵਿੱਚ ਹੀ ਰਹੇ, ਸੰਸਾਰ ਦੇ ਵਿੱਚ ਉਹਨਾਂ ਨੂੰ ਇਹ ਭੇਦ ਪਤਾ ਨਹੀਂ ਲੱਗਾ। ਸੇਖ ਨਾਗ ਤੇਰੋ ਮਰਮ ਨਾ ਜਾਣਾ, ਮਹਾਰਾਜ ਕਹਿਣਗੇ ਮਰਮ ਦਾ ਅਰਥ ਹੈ ਰੱਤੀ ਭਰ ਵੀ ਕੋਈ ਭੇਦ ਨਹੀਂ ਜਾਣਿਆ। ਸੇਖ ਨਾਗ ਸ਼ੇਸ਼ ਨਾਗ ਨੂੰ ਕਿਹਾ ਜਾਂਦਾ ਵੀ ਆਪਣੀਆਂ ਹਜ਼ਾਰਾਂ ਹੀ ਜ਼ੁਬਾਨਾਂ ਨਾਲ ਸਿਮਰਦਾ ਪਿਆ ਹੈ ਕਰਤੇ ਪੁਰਖ ਦਾ ਨਿੱਤ ਨਵਾਂ ਨਾਮ, ਸਤਿਗੁਰੂ ਕਹਿਣਗੇ ਫਿਰ ਵੀ ਪਤਾ ਨਹੀਂ ਲੱਗ ਰਿਹਾ। ਮਹਾਰਾਜ ਕਹਿਣਗੇ ਸੁਰਪਤ ਨਰਪਤ ਨਹੀਂ ਗੁਣ ਜਾਣਾ, ਕਮਲਾ ਪਤ ਕਬਲਾ ਨਹੀਂ ਜਾਣਾ। ਕਹਿਣ ਲੱਗੇ ਕਮਲਾ ਪਤ ਮਾਇਆ ਨੇ ਭਾਵ ਇੱਥੋਂ ਤੱਕ ਵਿਸ਼ਨੂੰ ਵਰਗਿਆਂ ਦੇ ਚਰਨਾਂ ਦੀ ਸੇਵਾ ਕੀਤੀ ਪਰ ਫਿਰ ਵੀ ਉਹਨਾਂ ਦਾ ਭੇਦ ਨਹੀਂ ਪਾ ਸਕੇ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਕਹਿ ਕਬੀਰ ਸੋ ਭਰਮੈ ਨਾਹੀ ਪੱਗ ਲਗ ਰਾਮ ਰਹਿ ਸਰਣਾਹੀ, ਸ਼ਰਨ ਵਿੱਚ ਰਹਿਣਾ ਚਾਹੀਦਾ ਹੈ ਭਟਕਣਾ ਜਾਂ ਭਰਮ ਦੇ ਵਿੱਚ ਨਹੀਂ। ਤਿਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ, ਜਿਹਦੇ ਉੱਪਰ ਉਹ ਸ੍ਰੇਸ਼ਟ ਪ੍ਰਸੰਨ ਅਤੇ ਖੁਸ਼ ਹੋ ਜਾਏ, ਸਤਿਗੁਰੂ ਕਹਿਣਗੇ ਬਸ ਉਹਨੂੰ ਬੁਝਾ ਦਿੰਦਾ ਹੈ ਉਹਨੂੰ ਜਾਣਕਾਰੀ ਦਿੰਦਾ ਹੈ। ਅਗਲੀ ਅਵਸਥਾ ਸਤਿਗੁਰੂ ਜੀ ਕਹਿੰਦੇ ਨੇ ਅਸ਼ਟਪਦੀ ਅਵਿਨਾਸ਼ੀ ਬ੍ਰਹਮਨ ਮੈਂ ਰਾਖ, ਸਤਿਗੁਰੂ ਕਹਿਣ ਲੱਗੇ ਜਿਹੜਾ ਅਵਿਨਾਸ਼ੀ ਸਰੂਪ ਹੈ ਨਾ ਨਾਸ਼ ਨਹੀਂ ਹੋਣ ਵਾਲਾ ਨਿਰੰਕਾਰ ਪਰਮੇਸ਼ਰ, ਉਸ ਪ੍ਰਥਾਏ ਕਹਿੰਦੇ ਨੇ ਅਵਿਨਾਸ਼ੀ ਬ੍ਰਹਮਨ ਮੈਂ ਰਾਖ, ਕਹਿੰਦੇ ਨੇ ਉਸ ਨੂੰ ਮਨ ਵਿੱਚ ਰੱਖ ਜਿਹੜਾ ਕਦੀ ਵੀ ਨਾਸ਼ ਹੋਣ ਵਾਲਾ ਨਹੀਂ ਹੈ, ਜਿਹਦਾ ਅੰਤ ਕਦੀ ਵੀ ਨਹੀਂ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸ ਕਰਕੇ ਅਵਿਨਾਸ਼ੀ ਬ੍ਰਹਮਨ ਮੈਂ ਰਾਖ, ਜਿਹਨੂੰ ਸਤਿਗੁਰੂ ਜੀ ਨੇ ਕਿਹਾ ਅਵਿਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲਕ ਹੋਈ, ਉਹ ਅਵਿਨਾਸ਼ੀ ਹੈ ਜਿਹਦਾ ਇਸ ਸੰਸਾਰ ਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਕਦੀ ਨਾਸ਼ ਨਹੀਂ ਹੁੰਦਾ ਹੈ, ਅਟਲ ਹੈ।
ਫਿਰ ਸਤਿਗੁਰੂ ਜੀ ਕਹਿੰਦੇ ਅਭਿਨਾਸੀ ਪ੍ਰਭ ਮਨ ਮੈਂ ਰਾਖ ਮਾਨੁੱਖ ਕੀ ਤੂੰ ਪ੍ਰੀਤ ਤਿਆਗ। ਸਤਿਗੁਰੂ ਕਹਿਣ ਲੱਗੇ ਜਿੰਨਾ ਕੁਝ ਜਿੰਨੇ ਅਸੀਂ ਮਨੁੱਖਾਂ ਦੇ ਪਿੱਛੇ ਲੱਗੇ ਤੁਰੇ ਫਿਰਦੇ ਹਾਂ ਨਾ, ਜਿੰਨਾ ਸਮਾਂ ਅਸੀਂ ਬੰਦਿਆਂ ਨੂੰ ਦਿੰਦੇ ਹਾਂ ਵੀ ਉਹ ਬੰਦਾ ਨਾ ਰੁੱਸ ਜਾਏ, ਉਹਦੇ ਨਾਲ ਮੇਰੀ ਕਿਤੇ ਮਿੱਤਰਤਾ ਨਹੀਂ ਨਾ ਖਤਮ ਹੋ ਜਾਏ, ਉਹਦੇ ਨਾਲ ਕਿਤੇ ਮੈਂ ਬੋਲਿਆ ਨਾ ਤਾਂ ਸ਼ਾਇਦ ਪਤਾ ਨਹੀਂ ਕੀ ਹੋ ਜਾਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਮਾਨੁੱਖ ਕੀ ਤੂੰ ਪ੍ਰੀਤ ਤਿਆਗ, ਕਿਉਂਕਿ ਸਾਡਾ ਇਸ ਜੀਵਨ ਵਿੱਚ ਸੰਬੰਧ ਹੀ ਉਨਾ ਚਿਰ ਹੈ ਇਨਸਾਨਾਂ ਨਾਲ ਜਿੰਨਾ ਚਿਰ ਸਾਡੀ ਲੋੜ ਦੀ ਪੂਰਤੀ ਹੈ। ਸਾਡੀ ਲੋੜ ਦੀ ਪੂਰਤੀ ਹੋ ਰਹੀ ਹੈ ਤਾਂ ਅਸੀਂ ਜੁੜੇ ਹਾਂ, ਉਹ ਸਾਡੇ ਨਾਲ ਤਾਂ ਜੁੜੇ ਨੇ ਜਿੰਨਾ ਚਿਰ ਸਾਡੀਆਂ ਲੋੜਾਂ ਦੀ ਪੂਰਤੀ ਹੋ ਰਹੀ ਹੈ। ਜਿੱਦਣ ਅਸਲ ਵਿੱਚ ਤੁਸੀਂ ਆਪਣੇ ਪਾਸੇ ਆਪਣੇ ਰਾਹ 'ਤੇ ਚਲੇ ਜਾਓ, ਆਪਣੇ ਰਾਹ 'ਤੇ ਚਲੇ ਜਾਣ, ਨਾ ਤੁਸੀਂ ਕਿਸੇ ਦੀ ਮਦਦ ਕਰਨ ਦੀ ਸਮਰੱਥਾ ਰੱਖੋ ਅਤੇ ਨਾ ਉਹ ਫਿਰ ਆਪਣੇ ਆਪ ਰਸਤਾ ਵੱਖਰਾ ਹੋ ਜਾਂਦਾ। ਮਹਾਰਾਜ ਕਹਿਣਗੇ ਮਾਨੁੱਖ ਕੀ ਤੂੰ ਪ੍ਰੀਤ ਤਿਆਗ, ਬੰਦਿਆਂ ਦੀ ਪ੍ਰੀਤ ਨੂੰ ਛੱਡ ਤਿਆਗ ਦੇ। ਮਾਨੁੱਖ ਕੀ ਤੂੰ ਪ੍ਰੀਤ ਤਿਆਗ, ਮਹਾਰਾਜ ਕਹਿਣਗੇ ਜੇ ਕਿਸੇ ਬੰਦੇ ਦੀ ਪ੍ਰੀਤ ਦੇ ਆਧਾਰ ਦੇ ਉੱਪਰ ਬੈਠਾ ਹੈ ਤਾਂ ਫਿਰ ਕਿਸੇ ਮਨੁੱਖ ਜਾਂ ਕਿਸੇ ਬੰਦੇ ਦੀ ਪ੍ਰੀਤ ਨੂੰ ਆਪਣੇ ਜੀਵਨ ਵਿੱਚੋਂ ਛੱਡ, ਕਿਸੇ ਇਨਸਾਨ ਦੀ ਪ੍ਰੀਤ ਦੇ ਉੱਪਰ ਭਰੋਸਾ ਨਾ ਕਰ। ਕਿਉਂ? ਕਿਉਂਕਿ ਸਤਿਗੁਰੂ ਜੀ ਨੇ ਕਿਹਾ ਮਾਨੁੱਖ ਕੀ ਟੇਕ ਬ੍ਰਿਥੀ ਸਭ ਜਾਣ। ਪਤਾ ਨਹੀਂ ਹੈ ਅੱਜ ਬੰਦਾ ਤੁਹਾਡੇ ਵੱਲ ਖਲੋਤਾ ਹੈ, ਅਗਲੇ ਕੁਝ ਸਮੇਂ ਵਿੱਚ ਉਹ ਤੁਹਾਡੀ ਖਿਲਾਫਤ ਕਰਨ ਵਾਸਤੇ ਖਲੋ ਜਾਏ, ਇੱਥੇ ਕੋਈ ਕੱਖ ਵੀ ਨਹੀਂ ਪਤਾ। ਇੱਥੇ ਪਿਤਾ ਪੁੱਤਰ ਰੱਤੀ ਭਰ ਧਨ ਦੇ ਬਦਲੇ ਨਾ ਪਵੇ ਵੰਡ ਅਤੇ ਭਾਵੇਂ ਕਰੋੜਾਂ ਵਿੱਚ ਨਾ ਪਵੇ, ਜੇ ਪੈ ਜਾਏ ਤਾਂ ਫਿਰ ਸੈਂਕੜਿਆਂ ਦੇ ਨਾਲ ਹੀ ਆਪਸੀ ਰਿਸ਼ਤੇ ਦੇ ਵਿੱਚ ਖਰਾਬੀ ਆ ਜਾਂਦੀ। ਸਤਿਗੁਰੂ ਕਹਿਣ ਲੱਗੇ ਬੰਦਾ ਇਨਸਾਨ ਕੇਵਲ ਅਤੇ ਕੇਵਲ ਇਹਦੀ ਲੋੜ ਦੀ ਪੂਰਤੀ ਨਾਲ ਪ੍ਰੀਤ ਹੈ, ਕਿਸੇ ਇਸ ਜੀਵਨ ਵਿੱਚ ਸੁਭਾਅ ਕਰਕੇ ਨਹੀਂ। ਸਤਿਗੁਰੂ ਜੀ ਕਹਿੰਦੇ ਇਸ ਜੀਵਨ ਵਿੱਚ ਮਾਨੁੱਖ ਕੀ ਤੂੰ ਪ੍ਰੀਤ ਤਿਆਗ, ਪਾਤਸ਼ਾਹ ਜੀ ਕਹਿਣਗੇ ਕਹੋ ਮਾਨੁੱਖ ਤੇ ਕਿਆ ਹੋਏ ਆਵੇ, ਜੋਤਿਸ਼ ਭਾਵੈ ਸੁਰਗੀ ਕਰਾਵੇ। ਸਤਿਗੁਰੂ ਕਹਿਣਗੇ ਦੱਸੋ ਬੰਦੇ ਤੋਂ ਕੀ ਹੁੰਦਾ ਹੈ ਭਲਾ, ਕੁਛ ਵੀ ਨਹੀਂ, ਬੰਦੇ ਦੇ ਵਸ ਵਿੱਚ ਕੁਛ ਵੀ ਨਹੀਂ ਹੈ। ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਕਿ ਇਸ ਜੀਵਨ ਵਿੱਚ ਮਾਨੁੱਖ ਕੀ ਤੂੰ ਪ੍ਰੀਤ ਤਿਆਗ। ਸਤਿਗੁਰੂ ਕਹਿੰਦੇ ਇਨਸਾਨ ਦੀ ਪ੍ਰੀਤੀ ਨੂੰ ਆਪਣੇ ਜੀਵਨ ਵਿੱਚੋਂ ਤਿਆਗ। ਤਿਸਤੇ ਪਰੈ ਨਾ ਹੀ ਕਿਛ ਹੋਏ, ਕਹਿੰਦੇ ਉਸ ਅਕਾਲ ਪੁਰਖ ਤੋਂ ਬਾਹਰ ਕੁਝ ਵੀ ਨਹੀਂ ਹੈ, ਚਿੰਤਾ ਤਾਂ ਕੀ ਕੀਜੀ ਹੈ ਜੋ ਅਨਹੋਨੀ ਹੋਏ। ਪਾਤਸ਼ਾਹ ਕਹਿਣਗੇ ਗੱਲ ਦਾ ਖਿਆਲ ਕਰ, ਤਿਸ ਤੇ ਪਰੈ ਨਾ ਹੀ ਕੁਛ ਹੋਏ, ਉਸ ਤੋਂ ਪਰੇ ਉਸ ਤੋਂ ਬਾਹਰ ਕੁਛ ਨਹੀਂ, ਉਹਦੀ ਆਗਿਆ ਵਿੱਚ ਹੀ ਹੈ। ਮਹਾਰਾਜ ਜੀ ਨੇ ਕਿਹਾ ਆਗਿਆ ਆਏ ਇਹ ਜੀਵਨ ਵਿੱਚ, ਆਗਿਆ ਆਵੇ ਆਗਿਆ ਜਾਵੇ ਉਹਦੇ ਹੁਕਮ ਦੇ ਵਿੱਚ ਹੈ। ਸਤਿਗੁਰੂ ਜੀ ਕਹਿੰਦੇ ਹੁਕਮ ਹੈ ਜੰਮਣ, ਹੁਕਮ ਹੈ ਮਰਨਾ, ਉਹਦੇ ਹੁਕਮ ਤੋਂ ਤੇ ਕੁਛ ਵੀ ਨਹੀਂ ਬਾਹਰ ਹੈ। ਸਤਿਗੁਰੂ ਤਿਸ ਤੇ ਪਰੈ ਨਾ ਹੀ ਕੁਛ ਹੋਏ, ਉਸ ਤੋਂ ਬਾਹਰ ਕੁਛ ਨਹੀਂ, ਉਹਦੀ ਆਗਿਆ ਤੋਂ ਉਹਦੀ ਮਰਿਆਦਾ ਤੋਂ ਬਾਹਰ ਕੁਛ ਵੀ ਨਹੀਂ ਹੁੰਦਾ। ਕਿਉਂ? ਕਿਉਂਕਿ ਸਰਵ ਨਿਰੰਤਰ ਏਕੋ ਸੋਏ ਸਾਰਿਆਂ ਵਿੱਚ ਨਿਰਅੰਤਰ ਸਰੂਪ ਦੇ ਵਿੱਚ ਤਾਂ ਉਹ ਬੈਠਾ ਹੋਇਆ, ਸਰਵ ਨਿਰੰਤਰ ਨਿਰਅੰਤਰ ਸਰੂਪ, ਕੋਈ ਭੇਦ ਨਹੀਂ ਹੈ। ਮਹਾਰਾਜ ਕਹਿਣਗੇ ਸਰਵ ਨਿਰੰਤਰ ਸਾਰਿਆਂ ਦੇ ਵਿੱਚ ਨਿਰਅੰਤਰ ਸਰੂਪ, ਬਿਨਾਂ ਕਿਸੇ ਭੇਦ ਭਾਵ ਤੋਂ ਸਰਵ ਨਿਰੰਤਰ ਏਕੋ ਸੋਏ। ਸਤਿਗੁਰੂ ਕਹਿਣਗੇ ਇੱਕੋ ਹੀ ਇਸ ਸ੍ਰਿਸ਼ਟੀ ਵਿੱਚ ਵਿਆਪਕ ਹੈ, ਇੱਕੋ ਸੋਏ, ਸਾਰਿਆਂ ਦੇ ਵਿੱਚ ਉਹ ਆਪ ਇੱਕ ਅਕਾਲ ਪੁਰਖ ਬੈਠਾ ਹੈ, ਸਰਵ ਨਿਰੰਤਰ ਏਕੋ ਸੋਏ। ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਸਾਰਿਆਂ ਵਿੱਚ ਏਕੋ ਸੋਏ ਦਾ ਅਰਥ ਹੈ ਅਕਾਲ ਪੁਰਖ। ਸਤਿਗੁਰੂ ਜੀ ਨੇ ਕਿਹਾ ਨਾ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ, ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਸਾਰਿਆਂ ਨੂੰ ਪਰਿਪੂਰਨਤਾ ਆਪ ਵਿੱਚ ਬੈਠ ਕੇ ਦੇ ਰਿਹਾ, ਉਹਦੇ ਤੋਂ ਬਾਅਦ ਕੁਛ ਵੀ ਨਹੀਂ। ਇਸ ਕਰਕੇ ਤਾਂ ਸਤਿਗੁਰੂ ਮਹਾਰਾਜ ਜੀ ਦਾ ਬਚਨ ਹੈ, ਸਤਿਗੁਰੂ ਕਹਿੰਦੇ ਸਰਵ ਨਿਰੰਤਰ ਏਕੋ ਸੋਏ ਸਾਰਿਆਂ ਵਿੱਚ। ਮਹਾਰਾਜ ਜੀ ਕਹਿਣਗੇ ਕਿ ਸਰਬੱਤਰ ਦੇਸੈ, ਕਿ ਸਰਬੱਤਰ ਭੇਸੈ, ਕਿ ਸਰਬੱਤਰ ਮਾਨਿਆ, ਸਦੈਵੰ ਪ੍ਰਧਾਨਿਆ, ਇਹ ਸਾਰਾ ਕੁਝ ਹੀ ਤਾਂ ਉਹਦੇ ਵੱਸ ਵਿੱਚ ਹੈ। ਤ੍ਰਿਭਵਨ ਮਹੀਪ, ਸਾਰੇ ਤ੍ਰਿਭਵਨ ਦੇ ਵਿੱਚ ਉਹ ਆਪ ਬੈਠਾ ਹੈ, ਉਹਦੇ ਤੋਂ ਬਾਹਰ ਕੁਛ ਵੀ ਨਹੀਂ ਹੈ, ਉਹ ਸਾਰਿਆਂ ਦੇ ਵਿੱਚ ਇੱਕ ਹੋ ਕੇ ਬੈਠਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿਣਗੇ ਸਰਵ ਨਿਰੰਤਰ ਏਕੋ ਦੇਖ, ਸਾਰਿਆਂ ਦੇ ਵਿੱਚ ਉਹ ਆਪ ਇੱਕ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਪੁੱਛ ਕੇ ਵੇਖੋ ਅਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿਣਗੇ ਸਗਲ ਬਨਸਪਤ ਮਹਿ ਬੈਸੰਤਨ,
ਬੈਨਸੰਤਰ ਦਾ ਅਰਥ ਹੈ ਅੱਗ। ਸਾਰੇ ਰੁੱਖਾਂ ਵਿੱਚ, ਸਾਰੇ ਦਰਖਤਾਂ ਵਿੱਚ ਤੁਹਾਨੂੰ ਅੱਗ ਨਜ਼ਰ ਆਏਗੀ, ਸਾਰਿਆਂ ਵਿੱਚ। ਮਹਾਰਾਜ ਕਹਿਣ ਲੱਗੇ, ਇਸ ਕਰਕੇ ਸਗਲ ਬਨਸਪਤ ਮਹਿ ਬੈਸੰਤਰ, ਸਾਰੀ ਬਨਸਪਤੀ ਵਿੱਚ ਬੈਸੰਤਰ ਹੈ। ਬੈਸੰਤਰ ਦਾ ਅਰਥ ਅੱਗ ਹੈ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੁੱਧ ਮਹਿ ਘੀਆ, ਕਹਿੰਦੇ ਨੇ ਸਾਰੇ ਇੱਥੋਂ ਤੱਕ ਦੁੱਧ ਕਿਤੋਂ ਵੀ ਚੁੱਕ ਲਿਆਓ, ਉਹਦੇ ਵਿੱਚ ਘਿਓ ਮੌਜੂਦ ਹੈ। ਸਗਲ ਬਨਸਪਤ ਮਹਿ ਬੈਸੰਤਰ, ਸਗਲ ਦੁੱਧ ਮਹਿ ਘੀਆ। ਮਹਾਰਾਜ ਕਹਿਣਗੇ ਸਾਰੇ ਦੁੱਧ ਵਿੱਚ ਘਿਓ ਪਿਆ ਹੈ ਪਰ ਗੁਪਤ ਹੈ, ਸਾਰੀਆਂ ਲੱਕੜਾਂ ਦੇ ਵਿੱਚ ਅੱਗ ਪਈ ਹੈ ਪਰ ਗੁਪਤ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾ ਦੋ ਜੀ। ਆ ਪਾਤਸ਼ਾਹ ਜੀ ਕਹਿਣਗੇ ਕਿੱਥੋਂ ਬਾਹਰ ਕੱਢੋਗੇ, ਸਾਰਿਆਂ ਵਿੱਚ ਤਾਂ ਉਹਦੀ ਜੋਤ ਹੈ, ਸਾਰਿਆਂ ਦੇ ਵਿੱਚ। ਮਹਾਰਾਜ ਕਹਿਣਗੇ ਸਰਵ ਨਿਰੰਤਰ ਏਕੋ ਸੋਏ, ਸਾਰਿਆਂ ਵਿੱਚ ਨਿਰਅੰਤਰ ਸਰੂਪ ਦੇ ਵਿੱਚ ਜੇ ਕੋਈ ਬੈਠਾ ਹੈ ਤੇ ਉਹ ਇੱਕ ਅਕਾਲ ਪੁਰਖ ਆਪ ਹੈ। ਆਪੇ ਬੀਨਾ ਸਿਆਣਾ ਹੈ, ਵੱਡਾ ਹੈ। ਆਪੇ ਦਾਨਾ, ਦਾਨੇ ਦਾ ਅਰਥ ਸਿਆਣਪ ਕਰਨ ਵਾਲਾ, ਬੀਨੇ ਦਾ ਅਰਥ ਵੱਡਾ। ਆਪੇ ਹੀ ਵੱਡਾ, ਆਪੇ ਹੀ ਸਿਆਣਾ ਹੈ। ਅਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਇੱਥੋਂ ਤੱਕ ਬੀਨਣਾ ਦਾ ਅਰਥ ਵਿਚਾਰਵਾਨ ਵੀ ਹੈ। ਸਤਿਗੁਰੂ ਸੁਗੜ ਨੂੰ ਵੀ ਬੀਨਾ ਕਿਹਾ ਜਾਂਦਾ ਹੈ, ਸੁਜਾਨ ਨੂੰ ਵੀ ਬੀਨਾ ਕਿਹਾ ਜਾਂਦਾ। ਸਤਿਗੁਰੂ ਮਹਾਰਾਜ ਜੀ ਕਹਿਣਗੇ ਗਹਿਰ ਗੰਭੀਰ ਗਹੀਰ ਸੁਜਾਨਾ, ਸੁਜਾਨਾ ਸੋਝੀ ਵਾਲਾ ਹੈ। ਸਤਿਗੁਰੂ ਕਹਿਣਗੇ ਗਹਿਰ ਬਹੁਤ ਡੂੰਘਾ ਹੈ, ਗੰਭੀਰ ਵੱਡਾ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਉੱਚਾ ਹੈ, ਗਹੀਰ ਹੈ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਪਰਾਂ ਤੋਂ ਬਣਿਆ ਹੋਇਆ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਸਰੂਪ ਹੈ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਸਤਿਗੁਰੂ ਕਹਿਣ ਲੱਗੇ ਉਹ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਹੈ, ਭਾਵ ਸੰਸਾਰ ਨੂੰ ਸ੍ਰਿਸ਼ਟੀ ਨੂੰ ਆਪ ਪਾਲਣ ਵਾਲਾ ਗੋਬਿੰਦ ਸਰੂਪ ਹੈ। ਸਤਿਗੁਰੂ ਕਹਿਣ ਲੱਗੇ ਕਿਰਪਾ ਨਿਧਾਨ ਦਇਆਲ ਬਖਸ਼ੰਦ, ਉਹ ਕਿਰਪਾ ਨਿਧਾਨ ਹੈ, ਕਿਰਪਾ ਕਰਨ ਵਾਲਾ ਹੈ। ਸਤਿਗੁਰੂ ਜੀ ਨੇ ਕਿਹਾ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇਹ ਇਹ ਜੁਗਤ ਪਛਾਣੀ। ਇੱਕ ਪਾਸੇ ਸਤਿਗੁਰੂ ਜੀ ਨੇ ਕਿਹਾ ਨਾਨਕ ਮੰਗੈ ਦਰਸਦਾਨ, ਕਿਰਪਾ ਕਰੋ ਹਰੇ। ਸਤਿਗੁਰੂ ਮਹਾਰਾਜ ਕਹਿਣ ਲੱਗੇ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਇਹ ਜੀਵਨ ਵਿੱਚ ਕਿਰਪਾ ਦਾ ਜਿਹੜਾ ਮੁਜੱਸਮਾ ਸਤਿਗੁਰੂ ਸਾਹਿਬ ਜੀ ਨੇ ਕਿਹਾ ਉਹ ਅਕਾਲ ਪੁਰਖ ਹੈ। ਮਹਾਰਾਜ ਜੀ ਨੇ ਕਿਰਪਾ ਦੀ ਗੱਲ ਕਰਦਿਆਂ ਕਿਹਾ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾਕਿਆ ਧੋਪੈ ਸਵਾਮੀ, ਮਾਨਸ ਕੀ ਗਤ ਇਹੀ। ਇੱਕ ਪਾਸੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਬਖਸ਼ਿਸ਼ ਕਰਦੇ ਕਿ ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕਹਿ, ਹਰ ਨਾਮਾ ਹੈ ਮਿੱਠਾ, ਇਹ ਵੀ ਕਿਰਪਾ ਹੈ, ਰਹਿਮਤ ਹੈ। ਸਤਿਗੁਰੂ ਮਹਾਰਾਜ ਕਹਿਣਗੇ ਕਿਰਪਾ ਨਿਧਾਨ, ਉਹ ਕਿਰਪਾ ਕਰਨ ਵਾਲਾ ਅਤੇ ਨਿਧਾਨ ਖਜ਼ਾਨਿਆਂ ਦਾ ਮਾਲਕ ਅਤੇ ਪ੍ਰਤਪਾਲਕ ਅਕਾਲ ਪੁਰਖ ਹੈ, ਕਿਰਪਾ ਨਿਧਾਨ। ਸਤਿਗੁਰੂ ਜੀ ਕਹਿੰਦੇ ਕਿਰਪਾ ਨਿਧਾਨ, ਉਹ ਕਿਰਪਾ ਦਾ ਖਜ਼ਾਨਾ ਬਖਸ਼ਿਸ਼ ਕਰਨ ਵਾਲਾ ਹੈ, ਦਇਆਲ ਬਖਸ਼ੰਦ। ਸਤਿਗੁਰੂ ਜੀ ਕਹਿਣ ਲੱਗੇ ਬਖਸ਼ਿਸ਼ ਦੀ ਦਾਤ ਪ੍ਰਗਟ ਕਰਨ ਵਾਲਾ ਬਖਸ਼ੰਦ ਅਕਾਲ ਪੁਰਖ ਹੈ, ਕਿਰਪਾ ਨਿਧਾਨ ਦਇਆਲ ਬਖਸ਼ੰਦ। ਸਤਿਗੁਰੂ ਕਹਿਣ ਲੱਗੇ ਇਸ ਕਰਕੇ ਸਾਧ ਤੇਰੇ ਕੀ ਚਰਨੀ ਪਾਓ। ਪਾਤਸ਼ਾਹ ਕਹਿਣ ਲੱਗੇ ਤੇਰੇ ਸਾਧ ਜਨਾ ਗੁਰਮੁਖ ਅਭਿਆਸੀਆਂ ਦੀ ਚਰਨ ਸ਼ਰਨ ਦੇ ਵਿੱਚ ਹਾਂ। ਨਾਨਕ ਕਹਿ ਮਨ ਇਹੋ ਅਨੁਰਾਉ, ਕਹਿਣਗੇ ਮੇਰੇ ਅੰਦਰ ਇਹੀ ਅਨੁਰਾਗ ਹੈ, ਇਹੀ ਮੇਰੇ ਅੰਦਰ ਪਿਆਰ ਹੈ ਕਿ ਉਹਨਾਂ ਗੁਰਮੁਖ ਅਭਿਆਸੀਆਂ ਦੇ ਚਰਨ ਸ਼ਰਨਾਂ ਦੇ ਵਿੱਚ ਜਿਹੜਾ ਹੈ ਉਹ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਮਰਪਿਤ ਹੋ ਜਾਈ। ਇਸ ਕਰਕੇ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਉਹ ਮਨਸਾ ਪੂਰਨ ਸਰਨਾ ਯੋਗ ਹੈ। ਮਨਸਾ ਦਾ ਅਰਥ ਹੈ ਮਨ ਦੀ ਇੱਛਾ ਪੂਰਨ ਕਰ ਦੇਣ ਵਾਲਾ। ਮਨਸਾ ਪੂਰਨ ਸਰਨਾ ਯੋਗ, ਉਹ ਸ਼ਰਨ ਦੇ ਵਿੱਚ ਰੱਖਣ ਦੇ ਯੋਗ ਹੈ। ਇਸ ਜੀਵਨ ਵਿੱਚ ਕਿਸੇ ਬੰਦੇ ਦੇ ਕੋਲ ਚਲੇ ਜਾਓ, ਇੱਥੋਂ ਤੱਕ ਕਿ ਤੁਸੀਂ ਆਮ ਕਰਕੇ ਵੇਖੋਗੇ ਕਈ ਤਾਂ ਵਿਦੇਸ਼ਾਂ ਦੇ ਵਿੱਚ ਇਹੋ ਜਿਹੇ ਅਸਥਾਨ ਤੁਹਾਨੂੰ ਲੱਭ ਜਾਣਗੇ। ਖਾਸ ਕਰਕੇ ਤੁਸੀਂ ਵਿਦੇਸ਼ਾਂ ਦੇ ਵਿੱਚ ਜਦੋਂ ਜਾਂਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਵੀ ਨਿਰਣਾ ਕਰਨਾ ਪਏਗਾ ਕਿ ਕਿਸੇ ਵਕਤ ਧਾਰਮਿਕ ਅਸਥਾਨਾਂ ਦੀ ਵੀ ਇਹੋ ਜਿਹੀ ਮਜਬੂਰੀ ਬਣ ਜਾਂਦੀ, ਉਹ ਵੀ
ਧਾਰਮਿਕ ਵਿਅਕਤੀਆਂ ਨੂੰ ਹੀ ਆਪਣੇ ਸਥਾਨਾਂ 'ਤੇ ਜਗ੍ਹਾ ਦੇਣ ਵਾਸਤੇ ਉਹ ਅਧਿਕਾਰ ਨਹੀਂ ਹਨ, ਅਧਿਕਾਰੀ ਨਹੀਂ, ਭਾਵ ਕਿ ਉਹਨਾਂ ਕੋਲ ਅਧਿਕਾਰ ਹੀ ਨਹੀਂ ਕਿ ਇੱਕ ਬੰਦਾ ਵੀ ਵੱਧ ਰੱਖ ਸਕਣ। ਕਿੱਥੇ ਜਾਓਗੇ? ਵਿਦੇਸ਼ ਵਿੱਚ ਇਨਸਾਨ ਉਤਰਦਾ ਹੈ, ਚੰਗਾ ਭਲਾ ਇਨਸਾਨ ਬੋਲਣ ਵਾਲਾ ਸਾਥੀ ਅਤੇ ਸੰਗੀ ਰਹਿ ਚੁੱਕਾ ਵੀ ਉਹ ਕਹਿੰਦਾ ਵੀ ਦੋ ਦਿਨ ਤੋਂ ਵੱਧ ਮੈਂ ਨਹੀਂ ਰੱਖ ਸਕਦਾ, ਦੋ ਦਿਨ ਮੈਂ ਤੈਨੂੰ ਲਿਆ ਸਕਦਾ ਆਪਣੇ ਘਰ ਰੱਖ ਸਕਦਾ, ਪਰ ਤਾਂ ਭਾਈ ਆਪਣਾ ਪ੍ਰਬੰਧ ਕਰ। ਹਰੇਕ ਇਨਸਾਨ ਦੇ ਕੋਲ ਸਮਰੱਥਾ ਹੈ। ਕਿਸੇ ਵਕਤ ਤਾਂ ਇਸ ਗੱਲ ਦਾ ਵੀ ਨਿਰਣਾ ਹੋ ਜਾਂਦਾ ਕਿ ਇਨਸਾਨ ਜਿਹਦੇ ਉੱਪਰ ਭਰੋਸਾ ਕਰਕੇ ਬੈਠਾ ਹੁੰਦਾ ਹੈ, ਸਤਿਗੁਰੂ ਕਹਿਣ ਲੱਗੇ ਵੀ ਉਹ ਵਿਸ਼ਵਾਸ ਕਰਕੇ ਬੈਠਾ ਵੀ ਜਿੰਨਾ ਚਿਰ ਤਾਂ ਇਹ ਬੰਦਾ ਮੇਰੇ ਨਾਲ ਹੈ ਮੈਨੂੰ ਕੋਈ ਮੇਰੀ ਵਾਹ ਵੱਲ ਵੀ ਨਹੀਂ ਵੇਖ ਸਕਦਾ, ਪਰ ਸਤਿਗੁਰੂ ਜੀ ਕਹਿੰਦੇ ਨਹੀਂ, ਮਨ ਦੀ ਇੱਛਾ ਪੂਰਨ ਕਰਨ ਵਾਲਾ ਅਤੇ ਸ਼ਰਨ ਵਿੱਚ ਯੋਗਤਾ ਰੱਖ, ਭਾਵ ਸ਼ਰਨ ਵਿੱਚ ਰੱਖਣ ਵਾਲੀ ਜਿਹਦੇ ਵਿੱਚ ਯੋਗਤਾ ਹੈ ਉਹ ਕੇਵਲ ਨਿਰੰਕਾਰ ਹੈ, ਉਹ ਤੋਂ ਪਰਾਂ ਕੁਛ ਨਹੀਂ। ਇਨਸਾਨ ਨਹੀਂ ਰੱਖਦਾ ਕਿਸੇ ਸਰਨਾ ਯੋਗ ਸ਼ਰਨ ਵਿੱਚ ਰੱਖਣ ਵਾਲਾ ਕੇਵਲ ਇੱਕ ਅਕਾਲ ਪੁਰਖ ਹੈ, ਮਨਸਾ ਪੂਰਨ ਸਰਨਾ ਯੋਗ। ਸਤਿਗੁਰੂ ਕਹਿਣਗੇ ਜੋ ਕਰ ਪਾਇਆ ਸੋਈ ਹੋਗ, ਜੋ ਉਸ ਕਰਤੇ ਪੁਰਖ ਤੋਂ ਪ੍ਰਾਪਤ ਕੀਤਾ ਉਹੀ ਹੋਣਾ, ਜੋ ਲਿਖ ਦਿੱਤਾ ਨਾ ਉਸਨੇ ਉਹੀ ਹੋਏਗਾ, ਉਹਦੇ ਤੋਂ ਬਾਹਰ ਕੁਛ ਵੀ ਨਹੀਂ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਹਰਨ ਖੋਹ ਲੈਣਾ, ਭਰਨ ਪ੍ਰਗਟ ਕਰ ਦੇਣਾ, ਨਾਸ਼ ਕਰ ਦੇਣਾ, ਪੈਦਾ ਕਰ ਦੇਣਾ ਉਹਦੇ ਨੇਤਰਾਂ ਦੇ ਫੋਰ ਵਿੱਚ ਹੈ। ਸਤਿਗੁਰੂ ਸਾਹਿਬ ਕਹਿਣਗੇ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰ, ਉਹਦੀ ਮਰਜ਼ੀ ਹੈ ਨਾ, ਜਦੋਂ ਕੀਤਾ ਪਸਾਓ ਏਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ, ਇਹ ਉਹਦੀ ਮਰਜ਼ੀ ਹੈ। ਸਤਿਗੁਰੂ ਕਹਿੰਦੇ ਜਿੱਦਣ ਉਹ ਸਮੇਟਣ 'ਤੇ ਆ ਗਿਆ, ਫਿਰ ਮਹਾਰਾਜ ਕਹਿਣਗੇ ਜਬ ਆ ਕਰਖ ਕਰਤ ਹੋ ਕਬ ਹੁਣ ਤੁਮ ਮੈਂ ਮਿਲਤ ਦੇਸ ਦਰਸਵੋ। ਸਤਿਗੁਰੂ ਕਹਿਣਗੇ ਜਿੱਦਣ ਉਹਦੀ ਮਰਜ਼ੀ ਆ ਗਈ, ਜਿੱਦਣ ਉਹਦੇ ਹੁਕਮ ਦਾ ਵਰਤਾਰਾ ਪ੍ਰਤੱਖ ਹੋ ਗਿਆ, ਸਤਿਗੁਰੂ ਸਾਹਿਬ ਕਹਿਣਗੇ ਗੱਲ ਸੱਚ ਹੈ, ਇਹਦੇ ਤੋਂ ਆਪਾਂ ਬਾਹਰ ਨਹੀਂ ਹੋ ਸਕਦੇ, ਇਹਦੇ ਤੋਂ ਆਪਾਂ ਰੱਤੀ ਭਰ ਵੀ ਪਿੱਛੇ ਨਹੀਂ ਹਟ ਸਕਦੇ, ਕਿਉਂਕਿ ਸਤਿਗੁਰੂ ਜੀ ਨੇ ਕਿਹਾ ਉਹਦੀ ਮਰਜ਼ੀ ਹੈ, ਆਪੇ ਸਿਸ਼ਟ ਜਿਨ ਸਿਰਜੀਆ ਆਪੇ ਫੁਨ ਗੋਈ। ਮਹਾਰਾਜ ਕਹਿਣਗੇ ਆਪੇ ਧਰਤੀ ਸਾਜਿਅਨ ਪਿਆਰਾ ਪਿੱਛੇ ਟੰਕ ਚੜਾਇਆ, ਉਹਦੀ ਮਰਜ਼ੀ ਹੈ। ਉਹ ਸਾਜ ਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਗਾਵੈ ਕੋ ਸਾਜ ਕਰੇ ਤਨਖੇ, ਉਹਦਾ ਹੁਕਮ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਸੇ ਕਰਕੇ ਕਹਿੰਦੇ ਹਰਨ ਭਰਨ ਜਾਕਾ ਨੇਤਰ ਫੋਰ, ਬਚਨ ਹੀ ਹੈ ਨਾ, ਇੱਕੋ ਸ਼ਬਦ ਹੀ ਹੈ, ਕੀਤਾ ਪਸਾਓ ਇੱਕੋ ਕੁਆਓ, ਪਸਾਰਾ ਕਰ ਦਿੱਤਾ ਇੱਕ ਬਚਨ 'ਤੇ, ਉਹਦੀ ਨਾਸ਼ਵੰਤਤਾ ਵੀ ਉਹਦੇ ਹੁਕਮ ਦੇ ਵਿੱਚ, ਇੱਕ ਰੱਤੀ ਖਿਨਕਾ ਮਾਤਰ ਸਮੇਂ ਵਿੱਚ ਉਹ ਸੰਸਾਰ ਨਸ਼ਟ ਵੀ ਕਰ ਸਕਣ। ਮਹਾਰਾਜ ਕਹਿਣਗੇ ਤਿਸ ਕਾ ਮੰਤਰ ਨਾ ਜਾਣੈ ਹੋਰ, ਉਸ ਚੀਜ਼ ਦਾ ਸਤਿਗੁਰੂ ਸਾਹਿਬ ਕਹਿਣਗੇ ਉਹਦਾ ਭੇਦ ਉਹਦਾ ਮੰਤਰ ਕੋਈ ਸੰਸਾਰ ਦੇ ਵਿੱਚ ਹੋਰ ਜਾਣਨ ਵਾਲਾ ਨਹੀਂ ਹੈ, ਉਹਦੀ ਮਰਜ਼ੀ ਹੈ, ਉਹਦਾ ਹੁਕਮ ਹੈ। ਅਨੰਦ ਰੂਪ ਮੰਗਲ ਸਾਧ ਜਾਕੇ, ਜਿਹਦੇ ਹਿਰਦੇ ਰੂਪੀ ਘਰ ਵਿੱਚ ਆਨੰਦ ਹੈ, ਮੰਗਲ ਖੁਸ਼ੀ ਹੈ, ਸਦੀਵੀ ਸਦਾ ਹੀ, ਮਹਾਰਾਜ ਕਹਿਣਗੇ ਉਹ ਆਨੰਦ ਸਰੂਪ ਹੈ, ਮੰਗਲ ਖੁਸ਼ੀ ਅਤੇ ਖੇੜੇ ਦੇ ਵਿੱਚ ਹੈ ਹਮੇਸ਼ਾ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਇਸ ਜੀਵਨ ਵਿੱਚ ਇਸ ਕਰਕੇ ਸਰਬ ਥੋਕ ਸੁਣੀਏ ਘਰ ਤੱਕ ਹੈ, ਕਹਿੰਦੇ ਨੇ ਸੁਣੀਦਾ ਹੈ ਕਿ ਉਹ ਸਾਰੇ ਥੋਕ ਉਹਦੇ ਘਰ ਵਿੱਚ, ਥੋਕਦਾਰ ਸਮਝਦੇ ਆਪ ਜੀ ਪਦਾਰਥ, ਆਪਾਂ ਸ਼ਬਦ ਪੜ੍ਹਦੇ ਹਾਂ ਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹਦੀ ਆਰੰਭਤਾ ਜਿੱਥੋਂ ਹੁੰਦੀ ਹੈ ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਕਹਿੰਦੇ ਦੁਨੀਆਂ ਦਾ ਹਰੇਕ ਥੋਕ ਹਰੇਕ ਪਦਾਰਥ ਮਿਲ ਜਾਏਗਾ ਜੇ ਉਹ ਇੱਕ ਹੱਥ ਵਿੱਚ ਆ ਜਾਵੇ। ਮਹਾਰਾਜ ਜੀ ਨੇ ਇੱਥੇ ਕਿਹਾ ਸਰਬ ਥੋਕ ਸੁਣੀਏ ਘਰ ਤੱਕ ਹੈ, ਪਰਮੇਸ਼ੁਰ ਸੁਣੀਦਾ ਹੈ, ਗੱਲ ਸੁਣੀ ਹੈ ਵੀ ਸਾਰੇ ਥੋਕ ਸਾਰੇ ਪਦਾਰਥ ਤੇਰੇ ਘਰ ਵਿੱਚ ਪਏ ਹੋਏ ਹਨ,

ਜ਼ਿਕਰ ਕੀਤਾ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਕਿਹਾ ਉਹਦੇ ਘਰ ਦੇ ਵਿੱਚ ਜਾਣ ਵਾਲਾ ਇਨਸਾਨ ਇਸ ਬਿਰਤੀ ਦਾ ਪਾਤਰ ਬਣ ਜਾਂਦਾ ਹੈ ਜਿੱਥੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਉਹਦਾ ਹੁਕਮ ਵਰਤਦਾ ਹੈ। ਉਹਦੇ ਹੁਕਮ ਦੇ ਵਿੱਚ ਸੰਸਾਰ ਦੀ ਸਾਰੀ ਸਮਰੱਥਾ ਹੈ, ਪਰ ਉਹਦੇ ਹੁਕਮ ਦੇ ਵਿੱਚ ਕੋਈ ਕਮੀ, ਉਹਦੀ ਦਾਤ ਵਿੱਚ ਕੋਈ ਕਮੀ ਨਹੀਂ ਹੈ, ਨਾ ਵਾਧ ਹੈ ਨਾ ਘਾਟ ਹੈ ਨਾ ਵਾਧ ਘਾਟ ਹੋਤ ਹੈ, ਕਮੀ ਨਹੀਂ। ਸਰਬ ਥੋਕ ਸੁਣੀਏ ਘਰ ਤੱਕ ਹੈ। ਰਾਜ ਮਹਿਰਾਜ ਕਹਿਣ ਲੱਗੇ ਰਜੋ ਗੁਣੀ ਅਵਸਥਾ ਦੇ ਵਿੱਚ ਜਿਉਣ ਵਾਲੇ ਇਨਸਾਨਾਂ ਦੇ ਵਿੱਚ ਵੀ ਉਹ ਆਪ ਰਾਜਾ ਬਣ ਕੇ ਬੈਠਾ ਹੈ। ਯੋਗ ਮੈਂ ਯੋਗੀ, ਜਦੋਂ ਕੋਈ ਯੋਗ ਅਭਿਆਸ ਵਿੱਚ ਬੈਠਾ ਹੈ, ਮਹਾਰਾਜ ਕਹਿਣਗੇ ਉਹ 84 ਆਸਣਾਂ ਸਹਿਤ ਸੰਸਾਰ 'ਤੇ ਹੈ ਅਤੇ ਉਹ ਯੋਗੀ ਹੈ, ਉਹਦੇ ਅੰਦਰ ਬੈਠਾ ਹੋਇਆ ਯੋਗੀ ਬਣ ਕੇ ਬੈਠਾ ਹੈ। ਪਰ ਤਪ ਮੈਂ ਤਪੀਸਰ, ਗ੍ਰਹਿਸਤ ਮੈਂ ਭੋਗੀ, ਤਪੀਆਂ ਦੇ ਵਿੱਚ ਤਪੀਸਰ ਬਣ ਕੇ ਬੈਠਾ ਹੈ ਅਤੇ ਗ੍ਰਹਿਸਤੀਆਂ ਦੇ ਵਿੱਚ ਦੁਨੀਆਂ ਦੇ ਹਰੇਕ ਪਦਾਰਥ ਨੂੰ ਪ੍ਰਾਪਤ ਕਰਨ ਵਾਲਾ ਭੋਗੀ ਬਣਿਆ ਹੋਇਆ। ਹਰੇਕ ਘਰ ਵਿੱਚ, ਹਰੇਕ ਹਿਰਦੇ ਦੇ ਵਿੱਚ ਉਹਦਾ ਵਸੇਬਾ ਹੈ। ਪਰ ਮਹਾਰਾਜ ਜੀ ਕਹਿੰਦੇ ਧਿਆਏ ਧਿਆਏ ਭਗਤੈ ਸੁਖ ਪਾਇਆ। ਮਹਾਰਾਜ ਕਹਿਣਗੇ ਧਿਆ ਕੇ, ਮਨ ਕਰਕੇ, ਧਿਆ ਕੇ, ਸੁਰਤ ਕਰਕੇ ਭਗਤੈ ਹੈ, ਭਗਤ ਜਨਾਂ ਨੇ ਇੱਥੇ ਭਗਤੈ ਮੁਕਤਾ ਹੈ, ਬਹੁਤ ਜ਼ਿਆਦਾ ਭਗਤ। ਮਹਾਰਾਜ ਜੀ ਕਹਿੰਦੇ ਬਹੁਤ ਜ਼ਿਆਦਾ ਭਗਤਾਂ ਨੇ ਧਿਆਏ ਧਿਆਏ ਭਗਤੈ ਸੁਖ ਪਾਇਆ, ਭਗਤ ਜਨਾਂ ਨੇ ਧਿਆ ਕੇ ਜਪ ਕਰਕੇ ਸੁੱਖ ਦੀ ਪ੍ਰਾਪਤੀ ਕਰ ਲਈ ਹੈ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਿਹਾ ਤੇਰੇ ਭਗਤ, ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ, ਅਨੇਕ ਨੇ ਅਨੰਤ ਨੇ ਕਰਤੇ ਪੁਰਖ, ਇਸ ਜੀਵਨ ਵਿੱਚ ਤੇਰੀ ਅਨੰਤਤਾ ਨੂੰ ਸਿਮਰਨ ਵਾਲੇ ਭਗਤਾਂ ਦੀ ਗਿਣਤੀ ਉਹ ਕੋਈ ਨਹੀਂ, ਬੇਅੰਤ ਨੇ। ਪਰ ਧਿਆਏ ਧਿਆਏ ਭਗਤੈ ਸੁਖ ਪਾਇਆ, ਜਪ ਕੇ ਸੁਰਤ ਦੇ ਧਿਆਨ ਵਿੱਚ ਰੱਖ ਕੇ ਭਗਤ ਜਨਾਂ ਨੇ ਆਤਮਿਕ ਸੁੱਖ ਦੀ ਪ੍ਰਾਪਤੀ ਕਰ ਲਈ। ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਅੰਤ ਨਹੀਂ ਪ੍ਰਾਪਤ ਕਰ ਸਕਿਆ ਕੋਈ। ਹੇ ਨਾਨਕ ਜੀ, ਤਿਸ ਅਕਾਲ ਪੁਰਖ ਦਾ ਕਿਸੇ ਨੇ ਵੀ ਅੰਤ ਪ੍ਰਾਪਤ ਨਹੀਂ ਕੀਤਾ, ਕਿਸੇ ਕੋਲ ਅੰਤ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਪਾਇਆ ਨਹੀਂ ਗਿਆ, ਕਿਉਂਕਿ ਲੋਕਾਂ ਨੇ ਕੋਸ਼ਿਸ਼ ਕੀਤੀ ਅੰਤ ਨਾ ਸਿਫਤੀ ਕਹਿਣ ਨਾ ਅੰਤ। ਸਿਫਤ ਕਰਨ ਵਾਲਿਆਂ ਅਤੇ ਕਹਿਣ ਵਾਲਿਆਂ ਦਾ ਅੰਤ ਕੋਈ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਮਹਾਰਾਜ ਕਹਿਣਗੇ ਇਸ ਵਿੱਚ ਤੁਹਾਡੀਆਂ ਦਾਤਾਂ ਵੰਡਣ ਵਾਲਿਆਂ ਦੀ ਕਮੀ ਕੋਈ ਨਹੀਂ। ਸਤਿਗੁਰੂ ਖਾਲਸਾ ਸਾਹਿਬ ਕਹਿਣਗੇ ਰੱਤੀ ਭਰ ਵੀ ਕਿਸੇ ਚੀਜ਼ ਵਿੱਚ ਕਮੀ ਨਹੀਂ, ਪਰ ਇੱਕ ਗੱਲ ਦਾ ਖਿਆਲ ਕਰਨਾ ਅਤਿਸ਼ੈ ਕਰਕੇ ਲਾਜ਼ਮੀ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣਗੇ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਜਹਿ ਜਹਿ ਪੇਖੋਂ ਤਹਿ ਤਹਿ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ, ਨਾ ਜਾਣਾ ਮੇਓ ਨਾ ਜਾਣਾ ਜਾਲੀ, ਜਾਂ ਦੁੱਖ ਲੱਗੈ ਤਾਂ ਤੁਝੈ ਸੰਭਾਲੀ। ਮੇਰੇ ਕੋਲ ਤਾਂ ਸਮਰੱਥਾ ਨਹੀਂ ਹੈ। ਨਾਨਕ ਤਿਸ ਪੁਰਖ ਕਾ ਕਹਿੰਦੇ ਅੰਤ ਨਾ ਪਾਇਆ। ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛੀਏ ਤਾਂ ਕਹਿੰਦੇ ਕੋਟ ਕੋਟੀ ਮੇਰੀ ਆਰਜਾ, ਕਰੋੜਾਂ ਸਾਲ ਮੇਰੀ ਉਮਰ ਉਹਦਾ, ਕੋਟ ਕੋਟੀ ਮੇਰੀ ਆਰਜਾ, ਪਵਨ ਪੀਏ ਨੇ ਪਿਆਓ। ਪਵਨ ਪੀਣ ਅਤੇ ਖਾਣ ਵਾਸਤੇ ਮੇਰੇ ਕੰਮ ਕਰਦੀ ਹੋਵੇ, ਮੈਂ ਬਾਹਰਲਾ ਪ੍ਰਸ਼ਾਦਾ ਪਾਣੀ ਜਾਂ ਬਾਹਰਲੇ ਪਦਾਰਥ ਛੱਡ ਦਿਆਂ, ਕੇਵਲ ਹਵਾ ਨਾਲ ਹੀ ਮੇਰੇ ਸਰੀਰ ਦਾ ਗੁਜ਼ਾਰਾ ਹੋਈ ਜਾਏ। ਪਵਨ ਪੀਏ ਨੇ ਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ, ਚੰਦਰਮਾ ਅਤੇ ਸੂਰਜ ਮੈਂ ਕਦੀ ਗੁਫਾ ਵਿੱਚ ਬੈਠਾ ਵੇਖਾ ਹੀ ਨਾ, ਇੰਨੀ ਬੰਦਗੀ ਹੋਵੇ। ਸੁਪਨੇ ਸੌਣ ਨਾ ਥਾਓ, ਸੁਪਨੇ ਵਿੱਚ ਵੀ ਮੈਨੂੰ ਸੌਣ ਨੂੰ ਥਾਂ ਨਾ ਲੱਭੇ। ਪੀ ਤੇਰੀ ਕੀਮਤ ਨਾ ਪਵੇ ਹੋ, ਕੇਵਲ ਆਖਾਂ ਨਾ ਹੋ, ਹਰ ਬਿਨ ਜੀਓ। ਸਤਿਗੁਰੂ ਜੀ ਨੇ ਪੁੱਛਿਆ ਹੈ ਨਾ ਬਾਰ ਬਾਰ। ਸਤਿਗੁਰੂ ਸਾਹਿਬ ਮਹਾਰਾਜ ਜੀ ਇਸ ਕਰਕੇ ਕਹਿੰਦੇ ਨੇ ਕਿ ਉਸ ਕਰਤੇ ਪੁਰਖ ਦਾ ਇੱਕ ਰੱਤੀ ਭਰ ਵੀ ਅੰਤ ਜਿਹੜਾ ਹੈ ਉਹ ਨਹੀਂ ਪ੍ਰਗਟ ਕੀਤਾ ਜਾ ਸਕਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਨਹੀਂ ਪ੍ਰਗਟ ਕੀਤਾ ਹੈ ਅੰਤ। ਕੋਟ ਇੰਦਰ ਇੰਦਰਾਣ, ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਸਾਹੇ ਸਾਹ ਅਣਗਣਿਤ ਹੈ, ਉਹਨੂੰ ਗਣਨ ਵਾਲੇ ਉਹਦੇ ਸਿਫਤ ਕਰਨ ਵਾਲਿਆਂ ਦੀ ਰੱਤੀ ਭਰ ਵੀ ਕਮੀ ਨਹੀਂ ਹੈ ਸੰਸਾਰ 'ਤੇ। ਪਰ ਸਤਿਗੁਰੂ ਕਹਿਣਗੇ ਉਹਦਾ ਅੰਤ 'ਤੇ ਨਹੀਂ ਹੈ। ਅਖੀਰ ਉਹਦਾ ਸਤਿਗੁਰੂ ਜੀ ਨੇ ਇੱਥੋਂ ਤੱਕ ਤੇ ਸਾਨੂੰ ਕਹਿ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ, ਕੀ ਆਖਾਂ ਕੁਦਰਤ ਬਾਰੇ।

ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ। ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਕਰਥੇ ਪੁਰਖ ਜੋ ਤੈਨੂੰ ਪਾਉਂਦਾ, ਅਸਲ ਵਿੱਚ ਉਹੀ ਚੰਗਾ ਹੈ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਨਿਰ ਆਕਾਰ ਸਰੂਪ ਹੈ ਅਤੇ ਸਲਾਮਤ ਹੈ, ਤੇਰੀ ਸਲਾਮਤੀ ਸਦੀਵੀ ਹੈ, ਇਸ ਕਰਕੇ ਤੂੰ ਨਿਰ ਆਕਾਰ ਸਰੂਪ ਹੈ, ਆਕਾਰ ਕੋਈ ਨਹੀਂ ਹੈ, ਇਸ ਕਰਕੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਤੂੰ ਸਦਾ ਸਲਾਮਤ ਨਿਰੰਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ, ਥਿਤਵਾਰ ਨਾ ਜੋਗੀ ਜਾਣੇ ਰੁਤਮਾਹ ਨਾ ਕੋਈ, ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ, ਕਿਵ ਕਰ ਆਖਾ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ, ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ। ਮਹਾਰਾਜ ਕਹਿਣਗੇ ਕੁਛ ਵੀ ਨਹੀਂ ਇਸ ਜੀਵਨ ਵਿੱਚ, ਸਾਲਾਹੀ ਸਾਲਾਹੇ ਤੀ ਸੁਰਤ ਨਾ ਪਾਈਆ, ਨਦੀਆ ਤੇ ਵਾਹ ਪਵੇ ਸਮੁੰਦਰ ਨਾ ਜਾਣੀਏ, ਸਮੁੰਦਰ ਸਾਹ ਸੁਲਤਾਨ। ਕਹਿੰਦੇ ਨੇ ਜਿਵੇਂ ਨਦੀਆਂ ਨਾਲੇ ਦਰਿਆ ਸਮੁੰਦਰਾਂ ਵਿੱਚ ਪੈ ਜਾਣ ਤਾਂ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਜਦੋਂ ਰੱਬ ਦੀ ਬੰਦਗੀ ਵਾਲੇ ਆਪਣੀ ਤਾਕਤ ਆਪਣੀ ਸਮਰੱਥਾ ਆਪਣੀ ਹੋਂਦ ਖਤਮ ਕਰਕੇ ਉਹਦੇ ਵਿੱਚ ਲੀਨ ਹੋ ਜਾਣ, ਫਿਰ ਉਹ ਆਪਣੀ ਅਵਸਥਾ ਨੂੰ ਛੱਡ ਕੇ ਭਾਵ ਆਪਣਾ ਜੀਵਨ ਦੇ ਵਿੱਚ ਆਪਣਾ ਆਪਣਤ ਛੱਡ ਕੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ, ਫਿਰ ਕਹਿਣ ਯੋਗ ਹੀ ਨਹੀਂ ਰਹਿੰਦੇ ਵੀ ਉਹ ਕੌਣ ਹੈ, ਕਿੱਡਾ ਵੱਡਾ ਹੈ, ਕਿੱਦਾਂ ਦਾ ਹੈ, ਉਹ ਇੰਦਰੀਆਂ ਤੋਂ ਪਰਾਂ ਹੋ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਤੀ ਸੁਰਤ ਨਾ ਪਾਈਆ, ਨਦੀਆ ਤੈ ਵਾਹ ਪਵੇ ਸਮੁੰਦਰ ਨਾ ਜਾਣੀਆਂ, ਸਮੁੰਦਰ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਤਨ, ਕੀੜੀ ਥੁਲ ਨਾ ਹੋਵਨੀ ਜੇ ਤਿਸ ਮਨ ਹੋਣਾ ਵਿਸਰੇ। ਇਸ ਕਰਕੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੱਜ ਦਾ ਇਹ ਬਚਨ ਹੀ ਇਹ ਹੈ ਕਿ ਸਤਿਗੁਰੂ ਜੀ ਕਹਿੰਦੇ ਧਿਆਉਣ ਵਾਲਿਆਂ ਨੂੰ ਸੁੱਖ ਮਿਲਿਆ ਹੈ, ਅੰਦਰ ਦਾ ਆਨੰਦ ਅਤੇ ਅੰਦਰ ਦਾ ਟਿਕਾਊ ਮਿਲਿਆ ਹੈ, ਪਰ ਸਤਿਗੁਰੂ ਜੀ ਕਹਿੰਦੇ ਹੇ ਨਾਨਕ ਜੀ ਤਿਸ ਪੁਰਖ ਕਾ, ਉਸ ਅਕਾਲ ਪੁਰਖ ਦਾ ਜਿਹੜਾ ਸਰਬ ਵਿਆਪਕ ਹੈ, ਪੁਰਖ ਦਾ ਅਰਥ ਹੁੰਦਾ ਵਿਆਪਕ ਹੋਣਾ। ਸਤਿਗੁਰੂ ਜੀ ਕਹਿੰਦੇ ਕਿ ਇਸ ਜੀਵਨ ਵਿੱਚ ਨਾਨਕ ਤਿਸ ਪੁਰਖ ਕਾ ਭਾਵ ਉਸ ਪੁਰਖ ਜਿਹੜਾ ਸਰਬ ਵਿਆਪਕ ਕਰਤਾ ਪੁਰਖ ਹੈ, ਕਿਨੇ ਅੰਤ ਨਾ ਪਾਇਆ, ਕਿਸੇ ਨੇ ਵੀ ਉਹਦੇ ਅੰਤ ਤੱਕ ਪਹੁੰਚ ਨਹੀਂ ਕੀਤੀ, ਉਹਦਾ ਅੰਤ ਨਹੀਂ ਪ੍ਰਾਪਤ ਕੀਤਾ, ਵੀ ਉਹ ਏਡਾ ਕੀ ਹੈ, ਉਹ ਕਿੱਦਾਂ ਦਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਜੋ ਸਾਡੇ ਸਨਮੁਖ ਨਿਰਣਾ ਕਰਦੇ, ਤਿਸ ਦੀ ਵਿਚਾਰ ਆਪਾਂ ਅੱਜ ਕੀਤੀ ਹੈ। ਸਤਿਗੁਰੂ ਜੀ ਦਾ ਨਿਰਗੁਣ ਸਰੂਪ ਜੋ ਅਕਾਲ ਪੁਰਖ ਦੇ ਪ੍ਰਥਾਏ ਬਿਆਨ ਕੀਤਾ ਹੈ, ਉਹਦਾ ਨਿਰਣਾ ਸਤਿਗੁਰੂ ਸਾਹਿਬ ਜੀ ਨੇ ਅੱਜ ਸਾਡੇ ਸਨਮੁਖ ਰੱਖਿਆ। ਪਾਤਸ਼ਾਹ ਜੀ ਕਿਰਪਾ ਕਰਨ, ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ। ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਰ ਸਿੰਘ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਨ ਕਰਾਉਣਗੇ। ਉਹਨਾਂ ਤੋਂ ਬਾਅਦ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੇ ਕਚਾਉ ਵਾਲੇ ਉਹ ਆਪ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਵਿਚਾਰਾ ਸਰਵਨ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਕੀਰਤਨ ਸਰਵਨ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਤਿਗੁਰਾਂ ਦੇ ਸਾਜੀ ਨਿਵਾਰ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ ਜੋ ਸਤਿਗੁਰਾਂ ਦੇ ਘਰ ਦੀਆਂ ਹਾਜ਼ਰੀਆਂ ਭਰ ਕੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ, ਸਤਿਗੁਰੂ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਇਸੇ ਤਰ੍ਹਾਂ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ, ਗੁਰੂ ਘਰ ਦੀਆਂ ਹਾਜ਼ਰੀਆਂ ਬਖਸ਼ਦੇ ਰਹਿਣ, ਗੁਰੂ ਘਰ ਦੀ ਸੇਵਾ, ਗੁਰੂ ਘਰ ਦਾ ਪਿਆਰ, ਗੁਰਸਿੱਖੀ ਵਾਲਾ ਜੀਵਨ ਬਖਸ਼ਦੇ ਰਹਿਣ। ਸੋ ਪਿਆਰ ਵਾਲਿਓ, ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਦਾਸਰਿਆਂ ਤੋਂ ਕੀਰਤਨ ਕਰਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ, ਸਤਿਗੁਰੂ ਜੀ ਅਤੇ ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਦਿਓ ਸੀਸ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਸਨ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਸਮੁੱਚੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮੇਲੇ ਕਚਾਓ ਵਾਲੇ, ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਮੁਖ ਪਿਆਰਿਓ, ਆਪਾਂ ਸਾਰੀ ਸੰਗਤ ਵਡਭਾਗੀ ਹਾਂ ਜੋ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਹੁੰਚ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਆਪਣੇ ਜੀਵਨ ਦਾ ਲਾਹਾ ਲੈਣ ਦਾ ਉੱਦਮ ਉਪਰਾਲਾ ਕਰ ਰਹੇ ਹਨ। ਗੁਰਮੁਖਾਂ ਪਾਸੋਂ ਆਪਾਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਆਪਾਂ ਸੁਣ ਰਹੇ ਸੀ ਪਾਤਸ਼ਾਹ ਦੇ ਬਚਨ ਕਿ ਸਤਿਗੁਰ ਨੂੰ ਸਭ ਕੋ ਲੋਚਦਾ ਜੇਤਾ ਜਗਤ ਸੰਸਾਰ, ਬਿਨ ਭਾਗਾਂ ਦਰਸ਼ਨ ਨਾ ਥੀਏ। ਜੇਤਾ ਸਤਿਗੁਰ ਨੂੰ ਸਭ ਲੋਚੇ, ਬਿਨ ਭਾਗਾਂ ਦਰਸ਼ਨ ਨਾ ਥੀਏ, ਭਾਗਹੀਣ ਬਹਿ ਰੋਏ। ਕਿ ਜਦੋਂ ਅਸੀਂ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਸਤਿਗੁਰ ਦੇ ਬਚਨ ਪੜ੍ਹਦੇ ਸੁਣਦੇ ਹਾਂ, ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨ ਕਬਹੂੰ ਝੂਰੀ ਹੈ। ਸਾਡੇ ਮਨ ਦੇ ਅੰਦਰ ਸਤਿਗੁਰ ਦਾ ਪਿਆਰ ਪੈਦਾ ਹੁੰਦਾ। ਫਿਰ ਜਿਹੜੇ ਜਿਹੜੇ ਜੀਵ ਨੂੰ ਸੋਝੀ ਆਈ ਜਾਂਦੀ, ਉਹ ਆਪਣਾ ਹਉਮੈ ਵਾਲਾ ਰੋਗ ਖਤਮ ਕਰਕੇ ਸਤਿਗੁਰ ਦੇ ਪਿਆਰ ਵਾਲੇ ਪਾਸੇ ਨੂੰ ਤੁਰਦਾ ਫਿਰ, ਕਿਉਂਕਿ ਸੋਝੀ ਆ ਗਈ ਕਿ ਜਿੰਨਾ ਚਿਰ ਕਿਸੇ 'ਤੇ ਮਾਲਕ ਦੀ ਦਿਆਲਤਾ ਨਹੀਂ ਹੁੰਦੀ, ਨਾ ਉਹਦੇ ਝੋਰੇ ਖਤਮ ਹੋਣ ਅਤੇ ਨਾ ਉਹਦੀ ਕੋਈ ਸ਼ਰਧਾ ਪੂਰੀ ਹੋਵੇ, ਨਾ ਜਮਾਂ ਦਾ ਡਰ ਦੂਰ ਹੋਵੇ, ਇਹ ਸਾਰੀ ਕਹਾਣੀ ਸੁਣ ਕੇ ਫਿਰ ਇੱਕ ਪੁਆਇੰਟ ਵੱਲ ਨੂੰ ਚੱਲਦਾ ਕਿ ਮੈਂ ਆਪਣੇ ਮਤ ਦਾ ਤਿਆਗ ਕਰਕੇ ਪਾਤਸ਼ਾਹ ਦੀ ਦਿਆਲਤਾ ਪ੍ਰਾਪਤ ਕਰਾਂ ਕਿਸੇ ਭਾਗਾਂ ਵਾਲੇ ਦੇ। ਅਤੇ ਉਹ ਫਿਰ ਬੇਨਤੀਆਂ ਜੋਦੜੀਆਂ ਕਰਦਾ, ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਓ। ਹੁਣ ਆਪਾਂ ਸਾਰੇ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਇਕੱਤਰ ਹੋਏ ਹਾਂ, ਆਪਣੇ 'ਤੇ ਵੀ ਸਤਿਗੁਰ ਰਹਿਮਤ ਕਰਨ, ਆਪਣੇ ਮਨ ਦੇ ਅੰਦਰ ਵੀ ਇਹ ਚਾਓ ਪੈਦਾ ਹੋ ਜੇ, ਪਰਮਾਤਮਾ ਦੇ ਮਿਲਣ ਦੀ ਪਿਆਸ ਪੈਦਾ ਹੋ ਜੇ। ਜੇ ਪਿਆਸ ਹੀ ਸਾਡੇ ਮਨ ਦੇ ਅੰਦਰ ਪੈਦਾ ਹੋ ਜਾਂਦੀ ਹੈ, ਤਾਂ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਬਚਨ ਆਪਾਂ ਪੜ੍ਹਦੇ ਹਾਂ, ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਸ। ਵੀ ਜੇ ਕਿਸੇ ਦੇ ਮਨ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ ਪਿਆਸ ਹੀ ਪੈਦਾ ਹੋ ਜੇ, ਉਹ ਤੋਂ ਅਸੀਂ ਬਲਿਹਾਰ ਬਲਿਹਾਰ ਜਾਵਾਂਗੇ। ਹੁਣ ਪਿਆਸ ਪੈਦਾ ਹੋਣੀ ਆ ਕਿਸੇ ਸਾਧਨ, ਕਿਸੇ ਸਿੱਖਿਆ ਦੇ ਨਾਲ, ਉਹ ਸਾਰਿਆਂ ਤੋਂ ਵੱਡਾ ਸਾਧਨ ਇਹੀ ਆ ਜਿੱਥੇ ਆਪਾਂ ਨੂੰ ਹੁਣ ਮਾਲਕ ਨੇ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ, ਸੰਗਤ। ਇੱਥੇ ਆ ਕੇ ਸਾਨੂੰ ਸੋਝੀ ਆਉਣੀ ਸ਼ੁਰੂ ਹੁੰਦੀ ਹੈ ਕਿ ਇੱਕ ਪਾਸੇ ਸੰਸਾਰ ਦੀ ਮਤ ਹੈ, ਸੰਸਾਰ ਦਾ ਪਿਆਰ ਹੈ, ਦੂਸਰੇ ਪਾਸੇ ਗੁਰੂ ਦੀ ਮਤ ਹੈ ਅਤੇ ਨਿਰੰਕਾਰ ਦਾ ਪਿਆਰ ਹੈ। ਸੰਸਾਰ ਦਾ ਜਿਹੜਾ ਪਿਆਰ ਹੈ ਉਹ ਇੱਕ ਤਰਫਾ ਪਿਆਰ ਹੈ। ਉਦਾਹਰਣਾਂ ਸਾਨੂੰ ਦਿੱਤੀਆਂ ਗਈਆਂ, ਜਿਵੇਂ ਜਿਹੜਾ ਪਤੰਗਾ ਹੈ ਉਹ ਸ਼ਮਾਂ ਦੇ ਨਾਲ, ਅੱਗ ਦੇ ਨਾਲ ਪਿਆਰ ਕਰਦਾ, ਪਰ ਅੱਗ ਨਹੀਂ ਪਤੰਗੇ ਨਾਲ ਪਿਆਰ ਕਰਦੀ। ਸ਼ਮਾਂ ਬਲੀ, ਪਤੰਗਾ ਆਇਆ, ਅੱਗ ਦੇ ਨੇੜੇ ਹੋਇਆ ਅਤੇ ਅੱਗ ਨੇ ਸਾੜਤਾ। ਭੌਰੇ ਦੀ ਉਦਾਹਰਣ ਦਿੱਤੀ ਗਈ ਆ, ਉਹ ਫੁੱਲ ਦੇ ਨਾਲ ਪਿਆਰ ਕਰਦਾ ਪਰ ਫੁੱਲ ਨਹੀਂ ਭੌਰੇ ਨਾਲ ਪਿਆਰ ਕਰਦਾ। ਉਹ ਤਾਂ ਜਦੋਂ ਫੁੱਲ ਦੇ ਅੰਦਰੋਂ ਮਹਿਕ ਪੈਦਾ ਹੋਈ, ਦੂਰ ਦਰੇਡਿਓਂ ਉੱਡ ਕੇ ਆਇਆ, ਖੁਸ਼ੀ ਦੇ ਅੰਦਰ ਗੁੰਜਾਰ ਪਾਈ ਫੁੱਲ ਦੇ ਉੱਪਰ, ਮਹਿਕ ਲੈਂਦਾ ਲੈਂਦਾ ਫੁੱਲ ਦੇ ਉੱਪਰ ਬੈਠ ਗਿਆ ਰਸ ਲੈਣ ਵਾਸਤੇ। ਰਸ ਲੈਂਦਾ ਲੈਂਦਾ ਇੰਨਾ ਭੁੱਲ ਗਿਆ ਕਿ ਜਦੋਂ ਸੂਰਜ ਨੇ ਮੁਰਝਾਉਣਾ, ਫੁੱਲ ਨੇ ਵੀ ਮੁਰਝਾ ਜਾਣਾ ਅਤੇ ਮੇਰੀ ਮੌਤ ਹੋ ਜਾਣੀ ਹੈ। ਇੱਕ ਤਰਫਾ ਪਿਆਰ। ਇਸੇ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਸੰਸਾਰ ਦਾ ਪਿਆਰ ਹੈ। ਇਹ ਜੀਵ

ਜ਼ਿਆਦਾਤਰ ਸੰਸਾਰ ਨਾਲ ਪਿਆਰ ਕਰਦੇ ਹਾਂ ਅਤੇ ਸੰਸਾਰ ਸਾਨੂੰ ਦੁੱਖ ਦੇ ਰਿਹਾ। ਚਾਹੇ ਕੋਈ ਪਰਿਵਾਰ ਦਾ ਝਗੜਾ, ਇੱਥੋਂ ਤੱਕ ਆਪਾਂ ਸਰੀਰ ਨਾਲ ਵੀ ਬਹੁਤਾ ਪਿਆਰ ਕਰ ਲਓ, ਇਹ ਵੀ ਕਿਤੇ ਨਾ ਕਿਤੇ ਸਾਡੇ ਲਈ ਦੁੱਖ ਦਾ ਕਾਰਨ ਬਣ ਜਾਂਦਾ ਜਦੋਂ ਇਹਨੂੰ ਕੋਈ ਭਿਆਨਕ ਰੋਗ ਲੱਗ ਜਾਂਦਾ। ਫਿਰ ਕਿਹਦੇ ਨਾਲ ਪਿਆਰ ਕੀਤਾ ਜਾਵੇ? ਫਿਰ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾ ਰਹੇ ਆ, ਦੁਨੀਆਂ ਦਾ ਪਿਆਰ ਗੁਰਮੁਖੋ ਇੱਕ ਤਰਫ ਹੈ ਅਤੇ ਜਿਹੜਾ ਮਾਲਕ ਬ੍ਰਹਮ ਦਾ ਪਿਆਰ ਹੈ, ਇਹ ਜਦੋਂ ਅਸੀਂ ਇਸ ਪਾਸੇ ਨੂੰ ਤੁਰਦੇ ਹਾਂ, ਫਿਰ ਤਾਂ ਭਾਈ ਗੁਰਦਾਸ ਜੀ ਦੇ ਇੱਥੋਂ ਤੱਕ ਬਚਨਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ, ਅੱਗੇ ਹੋਏ ਲੇਤ ਹੈ। ਜਦੋਂ ਕੋਈ ਚੰਗਿਆਂ ਭਾਗਾਂ ਦੇ ਨਾਲ ਇਸ ਰਸਤੇ 'ਤੇ ਤੁਰਦਾ, ਜਿਹਨੂੰ ਪ੍ਰੇਮ ਦਾ ਮਾਰਗ ਕਹਿੰਦੇ ਆ, ਪਰਮਾਤਮਾ ਦੇ ਪ੍ਰੇਮ ਦਾ ਮਾਰਗ, ਅਤੇ ਪ੍ਰੇਮ ਵੀ ਇੰਨਾ, ਨੌਵੇਂ ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਕਿ ਤੁਹਾਡਾ ਤੁਹਾਡੇ ਮਾਲਕ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਜਿਵੇਂ ਇੱਕ ਮਛਲੀ ਦਾ ਪਾਣੀ ਨਾਲ ਪਿਆਰ ਹੈ। ਉਹਨੂੰ ਪਤਾ ਜੇ ਜਲ ਹੈ ਤਾਂ ਮੇਰੀ ਜਾਨ ਹੈ। ਜਿੱਦੇ ਸਾਡੇ ਮਨ ਨੇ ਇਹ ਗੱਲ ਮੰਨ ਲਈ ਜਿਹੜੀ ਆਪਾਂ ਰੋਜ਼ ਪੜ੍ਹਦੇ ਹਾਂ, ਆਖਾਂ ਜੀਵਾਂ ਬਿਸਰੇ ਮਰ ਜਾਓ, ਫੇਰ ਗੁਰੂ ਪਿਆਰੀ ਸਾਧ ਸੰਗਤ ਸਾਡਾ ਚੱਲਣਾ ਕਦਮ ਆਪਣੇ ਅਸਲੀ ਘਰ ਵੱਲ ਨੂੰ, ਜਿਹਨੂੰ ਗੁਰਬਾਣੀ ਦੇ ਅੰਦਰ ਨਿਰੰਕਾਰ ਦਾ ਦੇਸ਼ ਕਹਿੰਦੇ ਨੇ। ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁਖ ਲਹਿ ਮਹੱਲ। ਸਾਡੀ ਦੂਰੀ ਕਾਹਤੇ ਆ, ਅਤੇ ਦੂਰੀ ਹੈ ਕਿੰਨੀ ਕੁ? ਪਾਤਸ਼ਾਹ ਦੀ ਬਾਣੀ ਕਹਿੰਦੀ ਦੂਰ ਤਾਂ ਹੀ ਨਹੀਂ ਹੈ। ਇੱਕ ਉਦਾਹਰਣ ਦਿੱਤੀ ਆ, ਭੰਬੀਰੀ ਜੀ ਹੁੰਦੀ ਆ, ਉਹਦਾ ਪਾ ਜਿਹੜਾ ਫਰਾ ਨਾ ਬਹੁਤ ਪਤਲਾ ਸ਼ੀਸ਼ੇ ਵਰਗਾ ਹੁੰਦਾ। ਕਹਿੰਦੇ ਬਸ ਇੰਨਾ ਕੀ ਫਰਕ ਆ, ਭਾ ਪੀਰੀ ਕੇ ਪਾਤ ਪਰਦੋ ਬਿਨ ਪੇਖੇ ਦੁਰਾਇਓ। ਪਰਮਾਤਮਾ ਤਾਂ ਤੁਹਾਡਾ ਬਹੁਤ ਨੇੜੇ ਆ, ਪਰ ਬਿਨਾਂ ਸਮਝ ਤੋਂ ਦੂਰ ਸਮਝ ਰਹੇ ਹਾਂ ਆਪਾਂ। ਅਖੀਰ ਇੱਥੇ ਤੱਕ ਪਾਤਸ਼ਾਹ ਨੇ ਸਾਨੂੰ ਸਮਝਾਤਾ ਕਿ ਉਸ ਮਾਲਕ ਦਾ ਭਾਈ ਤੁਹਾਡੇ ਮਨ ਦੇ ਅੰਦਰ ਹੀ ਵਾਸਾ ਹੈ। ਅਗਮ ਰੂਪ ਕਾ ਮਨ ਮੈਂ ਥਾਨਾ, ਫਿਰ ਮਿਲਦਾ ਕਾਹਤੋਂ ਨਹੀਂ ਹੈ ਬਈ? ਕਿਉਂਕਿ ਸਾਡੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਦੱਸ ਰਹੀ ਆ ਗੁਰਬਾਣੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਹੁਣ ਜੇ ਸਾਨੂੰ ਮਨ ਦਾ ਗਿਆਨ ਨਹੀਂ ਤਾਂ ਜੀਵ ਧਰਮ ਦੇ ਰਸਤੇ ਵੀ ਚੱਲਦਾ ਪਰ ਸਫਾਈ ਸਰੀਰ ਦੀ ਤੱਕ ਸੀਮਤ ਰਹਿ ਜਾਂਦਾ। ਕਈ ਵਾਰ ਤਾਂ ਅਸੀਂ ਇੰਨੇ ਦੂਰ ਚੱਲ ਜਾਂਦੇ ਕਿ ਅਸੀਂ ਆਪਦੇ ਆਪ ਨੂੰ ਇੱਕ ਸਰੀਰ ਹੀ ਸਮਝੀ ਜਾਂਦੇ ਹਾਂ, ਮਨ ਦਾ ਜਿੰਨਾ ਚਿਰ ਗਿਆਨ ਨਹੀਂ। ਅਤੇ ਜੀ ਫਿਰ ਕਰਦਾ ਕੀ ਆ, ਇਹ ਸਰੀਰ ਨੂੰ ਬਾਹਰੋਂ ਧੋਈ ਜਾਂਦਾ, ਇਸ ਮਕਾਨ ਨੂੰ ਬਾਹਰੋਂ ਧੋਈ ਜਾਂਦਾ। ਅਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਾਨੂੰ ਸਮਝਾ ਰਹੇ ਆ, ਕਹਿੰਦੇ ਖਿਆਲ ਰੱਖ ਕੇ ਚੱਲਿਓ, ਜੇ ਤੁਸੀਂ ਇਹ ਇਕੱਲੇ ਬਾਹਰੀ ਸਰੀਰ ਧੋਣ ਤੱਕ ਹੀ ਸੀਮਤ ਰਹੇ, ਇਹਦੇ 'ਚ ਰਹਿਣ ਵਾਲਾ ਤੁਹਾਡਾ ਜਿਹੜਾ ਮਨ ਹੈ ਉਹ ਮੈਲਾ ਰਹਿ ਗਿਆ, ਤੁਹਾਡੇ ਦੋਏ ਥਾ ਗੁਆਚ ਜਾਣਗੇ, ਲੋਕ ਵੀ ਅਤੇ ਪਰਲੋਕ ਵੀ। ਫਿਰ ਸਾਨੂੰ ਗੁਰਬਾਣੀ ਦੁਆਰਾ ਗਿਆਨ ਦੇ ਰਹੇ ਆ, ਕਹਿੰਦੇ ਬਾਹਰ ਧੋਏ, ਬਾਹਰ ਧੋਏ ਅੰਤਰ ਮਨ ਮੈਲਾ, ਦੋਏ ਠੌਰ ਆਪਣੇ ਖੋਏ। ਸਾਰੀ ਜ਼ਿੰਦਗੀ ਆ ਸਰੀਰ ਨਾਲ ਜੁੜਿਆ ਰਿਹਾ, ਸਰੀਰ ਨੂੰ ਸਾਫ ਕਰੀ ਗਿਆ, ਅਤੇ ਜਿਹੜਾ ਇਹਦੇ ਅੰਦਰ ਖਿਡਾਰੀ ਆਇਆ ਖੇਡਣ ਵਾਸਤੇ ਉਹ ਮੈਲਾ। ਰਿਜ਼ਲਟ ਕੀ ਨਿਕਲਿਆ, ਦੋਏ ਠੌਰ ਆਪਣੇ ਖੋਏ, ਲੋਕ ਵੀ ਗਵਾ ਲਿਆ
ਤੇ ਪਰਲੋਕ ਵੀ ਗਵਾ ਲਿਆ। ਜਿੰਨਾ ਚਿਰੇ ਸਰੀਰ ਚ ਰਿਹਾ ਉਨਾ ਚਿਰੇ ਪੰਜ ਵਿਆਪਦੇ ਰਹੇ। ਈਹਾਂ ਕਾਮ ਕ੍ਰੋਧ ਮੋਹ ਵਿਆਪਿਆ ਆਗੇ ਮੁਸ ਮੁਸ ਰੋਏ। ਜਿੰਨਾ ਚਿਰਾ ਸਰੀਰ ਦੇ ਅੰਦਰ ਰਹੇ ਇਹ ਪੰਜ ਦੂਤ ਵਿਆਪੀ ਗਏ, ਸਾਨੂੰ ਸਾਰਿਆਂ ਨੂੰ ਵਿਆਪ ਰਹੇ ਆ ਜੀ। ਪਾਤਸ਼ਾਹ ਦੀ ਬਾਣੀ ਤਾਂ ਇੱਥੋਂ ਤੱਕ ਗਹਿਰਾ ਗਿਆਨ ਬਖਸ਼ਿਸ਼ ਕਰ ਰਹੀ ਹੈ ਸਾਡੇ ਭਲੇ ਵਾਸਤੇ। ਪਾਤਸ਼ਾਹ ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਵਾਧੇ। ਪਿਆਰੇ ਇਨ ਬਿੱਧ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੇ ਬੁੱਧ ਬਬੇਕਾ। ਜਿੰਨਾ ਚਿਰ ਬਬੇਕ ਬੁੱਧੀ ਨਹੀਂ ਮਿਲਦੀ ਸਾਨੂੰ। ਪਾਤਸ਼ਾਹ ਕਹਿੰਦੇ ਈਹਾਂ ਕਾਮ ਕ੍ਰੋਧ ਮੋਹ ਵਿਆਪਿਆ ਆਗੇ ਮੁਸ ਮੁਸ ਰੋਏ। ਫਿਰ ਪੁੱਛਿਆ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ, ਜਗਿਆਸੂ ਸਿੱਖਾਂ ਨੇ ਨਿਮਰਤਾ 'ਚ ਬਰਾਗੀ ਹੋ ਕੇ ਕਿ ਸੱਚੇ ਪਾਤਸ਼ਾਹ ਲੋਕ ਤਾਂ ਫਿਰ ਬਹੁਤ ਭਗਤੀ ਕਰਦੇ ਆ। ਉਹ ਕਹਿੰਦੇ ਭਗਤੀ ਦੀ ਮਤ ਨਹੀਂ ਗ੍ਰਹਿਣ ਕੀਤੀ ਜਿੰਨਾ ਚਿਰ ਪੂਰਨ ਗੁਰੂ ਦਾ ਗਿਆਨ ਨਹੀਂ ਹੁੰਦਾ। ਇਹ ਜੀਵ ਸਰੀਰ ਨਾਲ ਤਾਂ ਭਗਤੀ ਕਰੀ ਜਾਂਦੇ ਆ, ਜਿਹੜੀ ਮਨ ਦੀ ਭਗਤੀ ਆ ਉਹਦੀ ਮਤ ਹੋਰ ਆ। ਕੀ ਬਚਨਾ ਏ ਫਿਰ? ਕਹਿੰਦੇ ਗੋਬਿੰਦ ਭਜਨ ਕੀ ਮਤ ਹੈ ਹੋਰਾ, ਬਰਮੀ ਮਾਰੀ ਸਾਪ ਨਾ ਮਰੀ ਨਾਮ ਨਾ ਸੁਨਈ ਡੋਰਾ। ਬਹੁਤ ਗਹਿਰਾਈ ਇਹਨਾਂ ਸ਼ਬਦਾਂ ਦੇ ਅੰਦਰ ਕਿ ਜਿਹੜੀ ਗੋਬਿੰਦ ਦਾ ਭਜਨ ਆ ਉਹਦੀ ਮਤ ਹੋਰ ਆ। ਜਿੰਨਾ ਚਿਰ ਉਹ ਸਾਨੂੰ ਨਹੀਂ ਕਰਨੀ ਆਉਂਦੀ ਜੀਵ ਭੁਲੇਖਾ ਕਿੱਥੇ ਖਾ ਜਾਂਦਾ। ਫਿਰ ਉਦਾਹਰਣ ਦਿੱਤੀ ਕਿ ਜਿਵੇਂ ਸਾਡੀਆਂ ਅੱਖਾਂ ਦੇ ਸਾਹਮਣੇ ਕੋਈ ਸੱਪ ਨਿਕਲ ਕੇ ਤੁਰ ਪਏ, ਅਸੀਂ ਸੱਪ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਮਰਿਆ ਨਹੀਂ ਹੈ, ਉਹ ਕਿਸੇ ਖੁੱਡ 'ਚ ਵੜ ਕੇ ਬਰਮੀ 'ਚ ਵੜ ਕੇ ਛੁੱਪ ਗਿਆ, ਅਸੀਂ ਭੁਲੇਖਾ ਖਾ ਗਏ ਕਿ ਅਸੀਂ ਮਾਰਤਾ। ਇਸੇ ਤਰ੍ਹਾਂ ਕਈ ਵਾਰ ਜੀਵ ਧਰਮ ਦੇ ਰਸਤੇ ਚੱਲ ਕੇ ਅੱਛੇ ਗੁਣ ਤਾਂ ਪ੍ਰਾਪਤ ਕਰ ਲੈਂਦਾ, ਜਿਹਨੂੰ ਸਤੋ ਗੁਣ ਦਾ ਨਾਂ ਦਿੱਤਾ ਗਿਆ, ਅਤੇ ਉਹ ਇਹ ਸਮਝ ਲੈਂਦਾ ਕਿ ਮੈਂ ਆਪਦੇ ਜੀਵਨ ਦੀ ਬਾਜੀ ਜਿੱਤ ਗਈ, ਮੈਂ ਆਪਦੇ ਮਨ ਨੂੰ ਕਾਬੂ 'ਚ ਕਰ ਲਿਆ। ਮਹਾਰਾਜ ਕਹਿੰਦੇ ਨਹੀਂ, ਗੋਬਿੰਦ ਭਜਨ ਕੀ ਮਤ ਹੈ ਹੋਰਾ, ਬਰਮੀ ਮਾਰੀ ਖੋਡੀ ਬੰਦ ਕੀਤੀ ਹੈ ਕਹਿੰਦੇ ਹਜੇ, ਸਾਪ ਨਾ ਮਰੇਈ ਨਾਮ ਨਾ ਸੁਨਈ ਡੋਰਾ। ਕਿ ਜਿੰਨਾ ਚਿਰ ਤੁਹਾਨੂੰ ਅੰਦਰੋਂ ਨਾਮ ਨਹੀਂ ਸੁਣਦਾ, ਉਨਾ ਚਿਰ ਜਿੰਨਾ ਚਿਰ ਤੁਹਾਡਾ ਮਨ ਨਹੀਂ ਮਰਦਾ ਉਨਾ ਚਿਰ ਧਾਤ ਦਾ ਰਸਤਾ ਬੰਦ ਨਹੀਂ ਹੁੰਦਾ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ, ਇਹ ਮਨ ਮਰੇ ਦਾਰੂ ਜਾਣੇ ਕੋਏ, ਗੁਰ ਸ਼ਬਦ ਸਮਾਵੇ ਬੁੱਝੇ ਜਨ ਸੋਏ। ਕਹਿੰਦੇ ਜਿੰਨਾ ਚਿਰ ਤੁਹਾਡਾ ਮਨ ਇਸ ਅਵਸਥਾ 'ਚ ਨਹੀਂ ਜਾਂਦਾ ਜਿੱਥੇ ਜਾ ਕੇ ਇਹਦੇ ਅੰਦਰ ਨਾਮ ਪ੍ਰਗਟ ਹੋਣਾ, ਜਿਹੜਾ ਨਾਮ ਪ੍ਰਗਟ ਹੋਣ ਦੇ ਨਾਲ ਜਿਹਨੂੰ ਗੁਰਬਾਣੀ ਦੇ ਅੰਦਰ ਅਨਹਦ ਬਾਣੀ ਕਹਿਤਾ, ਅਨਹਦ ਨਾਦ ਕਹਿਤਾ, ਅਨਹਦ ਤੂਰ ਕਹਿਤਾ, ਸੱਚਾ ਸ਼ਬਦ ਕਹਿਤਾ, ਜਿਹੜੇ ਨਾਮ ਸੁਣਨ ਦੇ ਨਾਲ ਸਾਡੇ ਅੰਦਰੋਂ ਮਨ ਦਾ ਜਿਹੜਾ ਵਿਚਾਰਾਂ ਦਾ ਸ਼ੋਰ ਸ਼ਰਾਬਾ ਹੋ ਰਿਹਾ ਉਹ ਬੰਦ ਹੋਣਾ। ਨਹੀਂ ਤਾਂ ਫੈਸਲੇ ਨੇ ਬਾਣੀ ਦੇ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹਰੋਲ ਕਚੋਲਾ। ਕਈ ਵਾਰ ਜੀਵ ਇਹ ਸਮਝ ਲੈਂਦੇ ਕਿ ਜਿਨ੍ਹਾਂ ਕੋਲ ਦੁਨੀਆਂ ਦਾ ਜ਼ਿਆਦਾ ਧਨ ਸ਼ਾਇਦ ਉਹਨਾਂ ਨੂੰ ਮਾਇਆ ਧਾਰੀ ਕਹਿੰਦੇ, ਵੀ ਉਹ ਸ਼ਬਦ ਨਹੀਂ ਸੁਣਦੇ, ਉਹ ਤਾਂ ਗੁਰਮੁਖੋਂ ਬਹੁਤ ਜੀਵਾਂ 'ਤੇ ਕਿਰਪਾ, ਉਹਨਾਂ ਕੋਲ ਦੁਨੀਆਂ ਦਾ ਪਦਾਰਥ ਵੀ ਬਹੁਤ ਆ ਅਤੇ ਉਹ ਤਾਂ ਹਰ ਸਮੇਂ ਫਿਰ ਸੁਣਦੇ ਰਹਿੰਦੇ ਆ ਮਾਲਕ ਦੀ ਉਸਤਤ। ਕਿਹੜੀ ਮਾਇਆ ਧਾਰੀ ਦੀ ਗੱਲ ਕੀਤੀ ਕਿ ਜਿੰਨਾ ਚਿਰ ਸਾਡਾ ਮਨ ਇਹ ਤ੍ਰੈ ਗੁਣਾ ਵਿਚਾਰਾਂ 'ਚ ਚੱਲ ਰਿਹਾ,
ਰਜ ਗੁਣ ਤਮ ਗੁਣ ਸਤਗੁਣ ਕਹੀ ਹੈ, ਇਹ ਤੇਰੀ ਸਭ ਮਾਇਆ। ਜਿੰਨਾ ਚਿਰ ਇੱਥੇ ਮਨ ਚੱਲ ਰਿਹਾ ਉਨਾ ਚਿਰ ਅੰਦਰਲਾ ਸ਼ਬਦ ਨਹੀਂ ਸੁਣਦਾ, ਉਹ ਸ਼ਬਦ ਜਿਹਦੇ 'ਚੋਂ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ, ਜਿਹਨੂੰ ਪਾਤਸ਼ਾਹ ਗੁਰਬਾਣੀ 'ਚ ਸਮਝਾ ਰਹੇ ਹਨ, ਉਤਪਤ ਪਰਲੋਂ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਹ ਪਤ ਹੋਵੇ। ਉਹ ਸ਼ਬਦ ਜਿਹੜਾ ਨਿਰੰਕਾਰ ਦੇ ਮੁੱਖ 'ਚੋਂ ਸ੍ਰਿਸ਼ਟੀ ਦੇ ਆਰੰਭ ਵੇਲੇ ਦਾ ਚੱਲ ਰਿਹਾ, ਜਿੰਨਾ ਚਿਰ ਨਹੀਂ ਸੁਣਦਾ ਮਨ ਨੂੰ ਉਨਾ ਚਿਰ ਇਹ ਮਾਇਆ ਦੀ ਖਿੱਚ ਨਹੀਂ ਛੱਡਦੀ ਸਾਡਾ ਖੇਡ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ, ਕਹਿੰਦੇ ਮਾਇਆ ਗੋਬਿੰਦ ਭਜਨ ਕੀ ਮਤ ਹੈ ਹੋਰਾ, ਬਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਡੋਰਾ। ਹੁਣ ਜਿਹੜੇ ਜੀਵ ਨੇ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਪੂਰਨ ਗੁਰੂ ਦਾ ਗਿਆਨ ਨਹੀਂ ਪ੍ਰਾਪਤ ਕੀਤਾ, ਜਾਂ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਿਆ, ਜਾਂ ਨਹੀਂ ਇਹ ਸਿੱਖਿਆ ਕਿਵੇਂ ਮੈਂ ਤ੍ਰੈ ਗੁਣਾਂ ਦੀ ਨੀਂਦ ਤੋਂ ਆਪਣੇ ਮਨ ਨੂੰ ਜਗਾਉਣਾ, ਉਨਾ ਚਿਰ ਪਾਤਸ਼ਾਹ ਕਹਿੰਦੇ ਬਹੁਤ ਵੱਡੇ ਭੁਲੇਖੇ 'ਚ ਚਲਿਆ ਜਾਂਦਾ ਜੀਵ। ਨੁਕਸਾਨ ਕੀ ਹੋ ਗਿਆ, ਆਮ ਹੋ ਰਿਹਾ ਅੱਜ ਦੀ ਦੁਨੀਆ 'ਚ। ਕਹਿੰਦੇ ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰਨਾ ਜਾਣੇ। ਉਹ ਧਰਮੀ ਬੰਦਿਆਂ ਨੇ ਸੰਸਾਰ 'ਚ ਰਹਿ ਕੇ ਸੰਸਾਰ ਦੀ ਕਿਰਤ ਕਰਨੀ ਵੀ ਛੱਡਤੀ। ਮਾਇਆ ਕੀ ਕਿਰਤ ਛੋੜ ਗਵਾਈ, ਜੰਗਲਾਂ 'ਚ ਚੱਲ ਗਏ, ਸੰਨਿਆਸੀ ਹੋ ਗਏ, ਜੋਗੀ ਬਣ ਗਏ, ਸਿੱਧਾਂ ਨਾਲ ਰਲ ਗਏ, ਜਿੰਨੇ ਧਰਮ ਦੇ ਕਰਮ। ਪਰ ਹੋਇਆ ਕਿ ਭਗਤੀ ਸਾਰ ਨਾ ਜਾਣੇ, ਮਨ ਦੁਆਰਾ ਭਗਤੀ ਕਰਨ ਦੀ ਜਾਚ ਵੀ ਨਾ ਸਿੱਖੀ ਕਿ ਇਸ ਕਾਇਆ ਦੇ ਅੰਦਰ ਮਨ ਨੂੰ ਕਿਵੇਂ ਵੇਖਣਾ, ਉਸ ਮਨ ਦੇ ਅੰਦਰ ਜਿਹੜਾ ਅਗਮ ਰੂਪ ਦਾ ਵਾਸਾ ਹੈ, ਅਗਮ ਰੂਪ ਕਾ ਮਨ ਮੈਂ ਵਾਸਾ, ਉਹ ਨਾ ਸਿੱਖਿਆ। ਅਤੇ ਫਿਰ ਤਰਕ ਕਰਨੀ ਸ਼ੁਰੂ ਕਰਤੀ, ਮਾਇਆ ਕੀ ਕਿਰਤ ਛੋੜ ਗਬਾਈ, ਭਗਤੀ ਸਾਰਨਾ ਜਾਣੇ। ਵੇਦ ਸ਼ਾਸਤਰ ਕੋ ਤਰਕਨ ਲਾਗਾ, ਤੱਤ ਯੋਗ ਨਾ ਪਛਾਣੇ। ਜਿਹੜਾ ਤੱਤ ਹੈ, ਹਰ ਤੱਤ ਹੈ ਸਾਡਾ, ਮੂਲ ਤੱਤ ਹੈ, ਉਹਦੇ ਨਾਲ ਜੁੜਿਆ ਨਾ ਗਿਆ। ਅਤੇ ਤਰਕਾਂ ਕਰਨੀਆਂ ਸ਼ੁਰੂ ਕਰਤੀਆਂ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ। ਵੇਦ ਸ਼ਾਸਤਰ ਕੋ ਤਰਕਨ ਲਾਗਾ, ਤੱਤ ਯੋਗ ਨਾ ਪਛਾਣੇ। ਜਿਵੇਂ ਭੁਲੇਖੇ ਪਾਏ ਜਾ ਰਹੇ ਅੱਜ ਵੀ, ਬਈ ਰੱਬ ਕਿਹੜਾ ਕਿਸੇ ਨੇ ਵੇਖਿਆ ਜੀ, ਰੱਬ ਨੂੰ ਕੌਣ ਮਿਲ ਲੂ, ਬਹੁਤ ਸਾਰੀਆਂ ਗੱਲਾਂ, ਜਾਂ ਇਹ ਤਾਂ ਹੁੰਦਾ ਹੀ ਨਹੀਂ ਜੀ, ਇਹੋ ਜਿਹੀਆਂ ਗੱਲਾਂ ਕਰ ਦਿੰਦੇ ਆ ਲੋਕ। ਧਰਮ ਦੀ ਦੁਨੀਆਂ 'ਚ ਰਹਿਣ ਵਾਲੇ ਕਿਹੜੇ ਕਰਦੇ ਆ, ਜਿਨ੍ਹਾਂ ਨੇ ਸਿਰਫ ਗਿਆਨ ਤਾਂ ਲਿਆ। ਫਰਕ ਆ ਦੋ ਚੀਜ਼ਾਂ 'ਚ, ਗਿਆਨੀ ਅਤੇ ਭਗਤਾਂ 'ਚ ਫਰਕ ਆ। ਇੱਕ ਤਾਂ ਗਿਆਨੀ ਉਹ ਆ ਜਿਨ੍ਹਾਂ ਨੇ ਪੂਰਨ ਗਿਆਨ ਲੈ ਕੇ ਆਪਦੇ ਮਨ ਨੂੰ ਸਮਝਾ ਲਿਆ, ਇੱਕ ਗਿਆਨੀ ਉਹ ਬਣਦੇ ਆ ਜਿਨ੍ਹਾਂ ਨੇ ਸਿਰਫ ਗਿਆਨ ਹੀ ਲੈਣਾ ਹੁੰਦਾ ਅਤੇ ਤਰਕ ਖੜੀ ਕਰਨੀ ਹੁੰਦੀ ਆ ਗੱਲ ਗੱਲ 'ਤੇ। ਜਿਹਦੇ ਬਾਰੋਂ ਭਗਤ ਕਬੀਰ ਦੇ ਬਚਨ ਆਪਾਂ ਪੜ੍ਹਦੇ ਹਾਂ, ਬੇਦ ਕਤੇਬ ਇਫਤਰਾ ਪਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਉਹ ਕਹਿੰਦੇ ਇਹ ਪੜ੍ਹ ਪੜ੍ਹ ਕੇ ਬੇਦ ਕਤੇਬ ਧਾਰਮਿਕ ਗ੍ਰੰਥ ਝਗੜੇ ਤਾਂ ਖੜੇ ਕਰ ਲਏ, ਪਰ ਗੱਲ ਨਾ ਮੇਲ ਖਾਧੀ, ਤਰਕ ਵਾਲਿਆਂ ਦੀ ਗੱਲ ਮੇਲ ਹੀ ਨਹੀਂ ਖਾਂਦੀ। ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ 'ਚ, ਜਿਹਦਾ ਮਰਜ਼ੀ ਆਪਾਂ ਪੜ੍ਹ ਲਓ, ਬਾਣੀ ਭਗਤਾਂ ਦੀ, ਭੱਟਾਂ ਦੀ, ਗੁਰੂ ਸਾਹਿਬਾਨਾਂ ਦੀ, ਸਿੱਖਾਂ ਦੀ, ਇੱਕੋ ਹੀ ਗੱਲ ਕਰੂਗੀ ਬਸ। ਕਿਉਂ? ਉਹ ਇੱਕ ਦੇ ਨਾਲ ਜੁੜ ਗਏ, ਜਿਹੜਾ ਆਪਣਾ ਮੂਲ ਹੈ ਉਹਦੀ ਕੋਈ ਗੱਲ ਕਰਨਗੇ ਅਤੇ ਸਾਰਿਆਂ ਦੀ ਗੱਲ ਮੇਲ ਖਾਊਗੀ। ਜਿੱਥੇ ਮਿਲਾਪ ਨਹੀਂ ਉੱਥੇ ਤਰਕ ਹੋ ਜਾਂਦੀ ਹੈ ਕੰਮ 'ਤੇ। ਤਰਕਾਂ ਉਦੋਂ ਸ਼ੁਰੂ ਹੁੰਦੀਆਂ ਜਿਵੇਂ ਆਮ ਅੱਜ ਵੀ ਤਰਕ ਆ,
ਵੀ ਆਹ ਜੱਗ ਮਿੱਠਾ ਅੱਗਾ ਕੀ ਨੇ ਡਿੱਠਾ, ਇਹ ਸਾਡੀਆਂ ਗੱਲਾਂ ਨੇ ਨਾ। ਗੁਰੂ ਤਾਂ ਸਾਨੂੰ ਦਿਖਾ ਰਿਹਾ ਸਾਰਾ ਕੁਝ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕੈਸੀ ਹਾਲਤ ਬਣ ਗਈ, ਮਾਇਆ ਕੀ ਕਿਰਤ ਛੋੜ ਗਵਾਈ, ਭਗਤੀ ਸਾਰ ਨਾ ਜਾਣੇ, ਧਰਮ ਦੇ ਰਸਤੇ ਵੀ ਚੱਲ ਪਿਆ, ਸੰਸਾਰ ਦੀ ਕਿਰਤ ਵੀ ਛੱਡਤੀ, ਪਰ ਭਗਤੀ ਦੀ ਸਾਰ ਨਹੀਂ ਜਾਣੀ, ਇਕੱਲੇ ਤਨ ਤੱਕ ਸੀਮਤ ਰਹਿ ਗਏ। ਉਹ ਬਥੇਰੀਆਂ ਉਮਰਾਂ ਵੀ ਵਧਾ ਲਈਆਂ, ਯੋਗ ਸਿੱਧ ਆਸਣ 84 ਇਹ ਪੀ ਕਰ ਰਹੇ ਆ, ਵੱਡੀ ਆਰਜਾ ਫਿਰ ਜਨਮੇ, ਹਰ ਸਿਉਂ ਸੰਗ ਨਾ ਗਹਿਆ। ਫੈਸਲੇ ਨੇ ਪਾਤਸ਼ਾਹ ਦੀ ਬਾਣੀ ਦੇ, ਸਿੱਧਾਂ ਦੇ 84 ਆਸਣ ਦੱਸੇ ਗਏ ਆ। ਯੋਗੀਆਂ ਨੇ ਆਪਦੀਆਂ ਉਮਰਾਂ ਬਹੁਤ ਲੰਬੀਆਂ ਕਰ ਲਈਆਂ, ਪਰ ਫਿਰ ਵੀ ਹਰ ਪਰਮਾਤਮਾ ਦੇ ਨਾਲ ਸੰਗ ਨਾ ਹੋਇਆ। ਕਿਉਂ ਨਾ ਹੋਇਆ? ਕਿਉਂਕਿ ਤੱਤ ਗਿਆਨ ਨਾ ਲਿਆ, ਸਿਰਫ ਸਰੀਰ ਨਾਲ ਭਗਤੀ ਕਰਦੇ ਰਹੇ, ਅਤੇ ਹੰਕਾਰ ਇੰਨਾ ਹੋ ਗਿਆ। ਉਦਾਹਰਣ ਦਿੱਤੀ ਪਾਤਸ਼ਾਹ ਨੇ ਫਿਰ, ਕਹਿੰਦੇ ਜਿਵੇਂ ਕਿਸੇ ਇਨਸਾਨ ਨੂੰ ਨਾ ਕੋਈ ਗਹਿਣਾ ਥਿਆ ਗਿਆ, ਸੋਨੇ ਦਾ ਲਾ ਲਓ, ਚਾਂਦੀ ਦਾ ਲਾ ਲਓ, ਕੋਈ ਲਾ ਲਓ, ਸੀ ਉਹ ਨਕਲੀ, ਅਤੇ ਉਹਨੂੰ ਅਸਲੀ ਸਮਝ ਗਿਆ। ਅਸਲੀ ਸਮਝ ਕੇ ਉਹਨੇ ਦੁਨੀਆਂ ਦੀ ਕਿਰਤ ਵੀ ਕਰਨੀ ਛੱਡਤੀ, ਵੀ ਆਪਾਂ ਨੂੰ ਹੁਣ ਕੰਮ ਕਰਨ ਦੀ ਲੋੜ ਨਹੀਂ ਹੈ, ਜਦੋਂ ਦੁਨਿਆਵੀ ਪੈਸੇ ਦੀ ਲੋੜ ਪਊਗੀ ਇਹ ਆਪਾਂ ਵੇਚ ਕੇ ਮਾਲੋ ਮਾਲ ਹੋ ਜਾਵਾਂਗੇ। ਖੁਸ਼ੀ ਆ ਮਨ ਦੇ ਅੰਦਰ ਬਹੁਤ। ਜਿਹੜਾ ਧਨ ਕੋਲੇ ਸੀ ਮੁੱਕ ਗਿਆ, ਉਹ ਫਿਰ ਲੈ ਕੇ ਨਾ ਉਹ ਢਬੂਆ ਲਿਖਿਆ ਪਾਤਸ਼ਾਹ ਨੇ, ਕਿਸੇ ਸੁਨਿਆਰੇ ਕੋਲੇ ਗਿਆ, ਕਹਿੰਦਾ ਜੀ ਆਹ ਲੈ ਲਓ, ਇਹਦੀ ਮੈਨੂੰ ਕੀਮਤ ਦੇ ਦਿਓ। ਅਤੇ ਬੜਾ ਖੁਸ਼ ਆ ਅੰਦਰੋਂ ਅੰਦਰੀ। ਜਦੋਂ ਉਹਨੇ ਕਸਵੱਟੀ 'ਤੇ ਲਾਇਆ, ਉਹ ਕਹਿੰਦੇ ਸੱਜਣਾ ਇਹ ਤਾਂ ਖੋਟਾ, ਇਹਦੀ ਤਾਂ ਕੋਈ ਕੀਮਤ ਨਹੀਂ ਹੈ। ਹੁਣ ਆਪਾਂ ਅੰਦਾਜ਼ਾ ਲਾ ਲਓ, ਇੱਕ ਪਾਸੇ ਜੀਵ ਦੇ ਮਨ ਦੇ ਅੰਦਰ ਇੰਨਾ ਚਾਅ ਸੀ ਕਿ ਅੱਜ ਆ ਮੈਂ ਗਹਿਣਾ ਵੇਚ ਕੇ ਬਹੁਤ ਅਮੀਰ ਹੋ ਜਾਣਾ, ਇੱਕੇ ਦਮ ਉਹ ਗਹਿਣਾ ਨਿਕਲ ਜੇ ਖੋਟਾ ਤੇ ਉਹਦੇ ਕਿਹੋ ਜਿਹੀ ਸੱਟ ਵੱਜੂਗੀ। ਐਸਾ ਹੀ ਗੁਰਮੁਖੋ ਸਾਡਾ ਜੀਵਨ ਹੋ ਜਾਊਗਾ ਜੇ ਅਸੀਂ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦਾ ਗਿਆਨ ਤੱਤ ਦਾ ਲੈ ਕੇ ਭਗਤੀ ਨਾ ਕਰਕੇ ਮਾਲਕ ਨੂੰ ਖੁਸ਼ ਕਰ ਸਕੇ। ਕਿਉਂਕਿ ਸਾਨੂੰ ਵੀ ਖੋਟੇ ਕਿਹਾ ਗੁਰਬਾਣੀ 'ਚ, ਕਿੱਥੇ ਖੋਟੇ ਆ? ਉਹ ਗਿਆਨ ਦਿੱਤਾ ਪਾਤਸ਼ਾਹ ਨੇ, ਕਹਿੰਦੇ ਨਾਮ ਬਿਨਾਂ ਖੋਟੇ। ਜਿਹੜੇ ਇਨਸਾਨ ਦੇ ਜੀਵਨ ਕਾਲ ਦੌਰਾਨ ਪਰਮਾਤਮਾ ਦਾ ਨਾਮ ਧਨ ਨਹੀਂ, ਉਹਨੂੰ ਖੋਟਾ ਕਹਿਤਾ। ਨਾਮ ਬਿਨਾਂ ਖੋਟੇ ਨਹੀਂ ਠਾਹਰ, ਕਿਤੇ ਟਿਕਾਣਾ ਨਹੀਂ ਕਹਿੰਦੇ। ਕਿਉਂ? ਨਾਮ ਰਤਨ ਪ੍ਰਵਾਣੋ, ਜਿਹੜਾ ਆਪਣਾ ਮਾਲਕ ਦਾ ਦਰਬਾਰ ਹੈ, ਜਿੱਥੇ ਅਸੀਂ ਜਾਣਾ ਉੱਥੇ ਇੱਕੋ ਇੱਕ ਰਤਨ ਪ੍ਰਵਾਣ ਹੈ, ਨਾਮ ਰਤਨ ਪ੍ਰਵਾਣੋ। ਪਤ ਮਤ ਪੂਰੀ ਪੂਰਾ ਪ੍ਰਵਾਨਾ, ਨਾ ਆਵੇ ਨਾ ਜਾਸੀ, ਨਾਨਕ ਗੁਰਮੁਖ ਆਪ ਪਛਾਣੇ ਪ੍ਰਭ ਜੈਸੇ ਅਵਨਾਸੀ। ਜੇ ਸਾਡੇ ਕੋਲ ਵੀ ਨਹੀਂ ਹੈ ਫਿਰ ਸਾਡੀ ਕੀ ਹਾਲਤ ਆ? ਉਹ ਪਾਤਸ਼ਾਹ ਸਮਝਾ ਰਹੇ ਆ, ਕਹਿੰਦੇ ਬੜੇ ਚਾਓ ਦੇ ਨਾਲ ਗਿਆ ਸੁਨਿਆਰੇ ਕੋਲੇ, ਹੋਇਆ ਕਿ ਉੱਗਰ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾ ਆਇਆ। ਉਹ ਜਿਹੜਾ ਪਾਰਖੂ ਸੀ ਸਰਾਫ, ਉਹਨੇ ਵੇਖਿਆ, ਉਹ ਕਹਿੰਦੇ ਸੱਜਣਾ ਇਹ ਤਾਂ ਖੋਟਾ, ਇਹਦੀ ਕੋਈ ਕੀਮਤ ਨਹੀਂ ਹੈ। ਜਿਵੇਂ ਦੁਨਿਆਵੀ ਸਰਾਫ ਨੇ ਉਹਦਾ ਖੋਟਾ ਕਰਤਾ ਉਹ ਢਬੂਆ, ਅਤੇ ਸਾਡਾ ਵੀ ਸਾਰਿਆਂ ਦਾ ਹਿਸਾਬ ਕਿਤਾਬ ਹੋਣਾ ਉਸ ਮਾਲਕ ਦੇ ਦਰਬਾਰ 'ਚ, ਜਿਹਨੂੰ ਆਪਾਂ ਕੀਰਤਨ ਦੁਆਰਾ ਸੁਣਦੇ ਰਹਿੰਦੇ ਹਾਂ। ਨਾਨਕ ਜੀ ਉਪਾਏ ਕੈ ਲਿਖਨਾਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਬੱਖ ਕੱਢੇ ਜਜਮਾਲਿਆ, ਥਾਉ ਨਾ ਪਾਇਣ ਕੂੜ ਯਾਰ, ਮੋਹਕਾਲੇ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਬਾਲਿਆ, ਲਿਖਨਾਵੇ ਧਰਮ ਬਹਾਲਿਆ। ਫੈਸਲੇ ਨੇ
ਜੇ ਸਾਡੇ ਕੋਲੇ ਵੀ ਪਰਮਾਤਮਾ ਦਾ ਇਹ ਨਾਮ ਧਨ ਨਹੀਂ ਹੈ, ਅਸੀਂ ਕੀ ਹੋਏ? ਖੋਟੇ। ਜਿਵੇਂ ਪ੍ਰਤੱਖ ਦੁਨੀਆ ਦੇ ਅੰਦਰੋਂ ਖੋਟਾ ਨਿਕਲਣ ਤੋਂ ਬਾਅਦ ਪਛਤਾਵਾ ਪੱਲੇ ਰਹਿ ਗਿਆ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਸਾਡੀ ਕਹਾਣੀ ਹੈ। ਅੱਗੇ ਫਿਰ ਹੋਰ ਸਮਝਾਇਆ, ਕਹਿੰਦੇ ਜੀਵ ਅਗਿਆਨਤਾ ਦੇ ਹਨੇਰੇ 'ਚ ਸੰਸਾਰ ਦੇ ਅੰਦਰ ਬਹੁਤ ਸਾਰੇ ਕਪਟ ਛਲ ਵੀ ਕਰਦਾ, ਝੂਠ ਨਾਲ ਜੁੜ ਕੇ ਬਹੁਤ ਕਪਟ ਵੀ ਕਰ ਜਾਂਦੇ ਹਾਂ ਆਪਾਂ, ਬਹੁਤ ਪ੍ਰਪੰਚ ਵੀ ਕਰਦੇ ਹਾਂ। ਕਾਹਦੇ ਵਾਸਤੇ? ਕਿ ਸਾਡਾ ਪਰਿਵਾਰ ਖੁਸ਼ ਰਹੇ। ਇੱਕ ਤਾਂ ਹੁੰਦੀ ਆ ਸੱਚੀ ਕਿਰਤ, ਉਹ ਤਾਂ ਮਾਲਕ ਨੇ ਸਾਨੂੰ ਹੁਕਮ ਕੀਤਾ ਕਿਰਤ ਕਰਨ ਨੂੰ। ਇੱਕ ਬਹੁਤ ਸਾਰੇ ਜੀਵ ਕਈ ਵਾਰ ਐਸਾ ਜੀਵਨ ਬਣਾ ਲੈਂਦੇ ਆ, ਉਹ ਕਪਟ ਛਲ ਬਹੁਤ ਸਾਰੇ ਐਸੇ ਕਰਮ ਕਰਕੇ ਆ ਦੁਨੀਆ ਦਾ ਧਨ ਇਕੱਠਾ ਕਰਕੇ ਲਿਆਉਂਦੇ ਆ, ਅਤੇ ਫਿਰ ਆਪਣੇ ਪਰਿਵਾਰ ਦੀ ਖੁਸ਼ੀ ਲਈ ਲਟਾਉਂਦੇ ਆ। ਅਤੇ ਸਤਿਗੁਰ ਸਾਨੂੰ ਸਮਝਾਉਂਦੇ ਆ ਕਿ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾ ਰਾਪੈ ਆਨ ਲਟਾਵੈ। ਠੱਗੀਆਂ ਧੋਖੇ ਬਹੁਤ ਐਸਾ ਧਨ ਇਕੱਠਾ ਕਰਕੇ ਫਿਰ ਬੱਚਿਆਂ ਤੋਂ ਘਰਵਾਲੀ ਤੋਂ ਸਿੱਟਦੇ ਆ ਮੂਹਰੇ ਵੀ ਲਓ ਪਰਿਵਾਰ ਵਾਲਿਓ ਮੌਜ ਕਰੋ, ਜਿੰਨਾ ਚਿਰ ਮੈਂ ਬੈਠਾ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਹੈ। ਪਰ ਸਤਿਗੁਰ ਦੀ ਬਾਣੀ ਕੀ ਕਹਿੰਦੀ ਆ? ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁੱਤ ਦਾ ਰਾਪੈ ਆਨ ਲਟਾਵੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿ ਲੀਜੈ। ਕਹਿੰਦੇ ਕਿਹੜੇ ਕਪਟ 'ਚ ਚੱਲ ਰਿਹਾ, ਕਿਹੜੇ ਛਲ 'ਚ ਚੱਲ ਰਿਹਾ? ਬੇਨਤੀ, ਮਾਇਆ ਸਾਡੇ ਨਾਲ ਕਈ ਵਾਰ ਐਸਾ ਛਲ ਕਰ ਜਾਂਦੀ ਹੈ। ਅਸੀਂ ਧਰਮ ਦੇ ਕਰਮ ਕਰ ਕਰਕੇ, ਪਾਤਸ਼ਾਹ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਮੰਗਦੇ ਹਾਂ, ਅਤੇ ਕਈ ਵਾਰ ਆ ਜਾਂਦੀ ਆ ਪੂਰਬਲੇ ਕਰਮ ਨਾਲ। ਜਦੋਂ ਇਹ ਆਉਂਦੀ ਆ ਫਿਰ ਸਾਰਿਆਂ ਤੋਂ ਪਹਿਲਾਂ ਸਾਡਾ ਕੀ ਕਰਦੀ ਆ? ਸਾਨੂੰ ਗੋਬਿੰਦ ਦੇ ਭਜਨ ਤੋਂ ਤੋੜਦੀ ਆ ਵੀ ਹੁਣ ਕੀ ਲੋੜ ਆ ਜੀ। ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਖਿਆਲ ਰੱਖਿਓ, ਜੇ ਇਹਦੇ ਛਲ 'ਚ ਆ ਕੇ ਤੁਸੀਂ ਗੋਬਿੰਦ ਦੇ ਭਜਨ ਤੋਂ ਟੁੱਟ ਗਏ, ਇਹ ਮਾਇਆ ਤੁਹਾਡਾ ਇਸ ਤਰ੍ਹਾਂ ਨੁਕਸਾਨ ਕਰੂਗੀ ਜਿਵੇਂ ਹੜ੍ਹ ਦਾ ਪਾਣੀ ਨੁਕਸਾਨ ਕਰਦਾ। ਇੱਕ ਪਾਣੀ ਹੈ ਜਿਹਦੇ ਬਿਨਾਂ ਸਾਡਾ ਜੀਵਨ ਨਹੀਂ ਹੈ, ਪਹਿਲਾਂ ਪਾਣੀ ਜੀਉ ਹੈ, ਉਹ ਸਾਨੂੰ ਜੀਵਨ ਦਾਨ ਦਿੰਦਾ। ਇੱਕ ਗੁਰਮੁਖੋਂ ਪਾਣੀ ਆਉਂਦਾ ਹੜ੍ਹ ਦਾ, ਉਹ ਸਾਡਾ ਜੀਵਨ ਬਰਬਾਦ ਕਰਦਾ। ਫਿਰ ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਸਾਨੂੰ ਸਮਝਾਉਂਦੇ ਆ, ਕਹਿੰਦੇ ਮਾਈ ਮਾਇਆ ਛਲ, ਇਹ ਤੁਹਾਡੇ ਨਾਲ ਜੇ ਛਲ ਕਰ ਗਈ ਨਾ, ਇਹਦਾ ਅਸਰ ਕਿੰਨਾ ਕੁ ਰਹਿ ਜੂਗਾ? ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਇਹਦਾ ਆਸਰਾ ਇੰਨਾ ਕੀ ਰਹਿ ਜੂਗਾ? ਜਿਵੇਂ ਘਾਹ ਦੀ ਅੱਗ ਹੁੰਦੀ ਆ, ਚਲੋ ਇੱਥੇ ਤਾਂ ਹੁਣ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦਾ, ਘਾਹ ਨੂੰ ਅੱਗ ਲਾਓ ਇੱਕਦਮ ਮੱਚ ਗਈ ਬੁਝ ਗਈ, ਅਤੇ ਮੇਘ ਕੀ ਛਾਇਆ। ਮੇਘ ਕਹਿੰਦੇ ਆ ਬੱਦਲ ਨੂੰ, ਹੁਣ ਬੱਦਲ ਦੀ ਛਾਂ ਕਿੰਨਾ ਕੁ ਚਿਰ ਟਿਕੂਗੀ ਜੀ? ਗੋਬਿੰਦ ਭਜਨ ਬਿਨ ਹੜਕਾ ਜਲ, ਇਹ ਤਾਂ ਹੈ ਦੁਨਿਆਵੀ ਆਪਣੇ ਧਨ ਦੀ ਗੱਲ। ਦੂਸਰੇ ਪਾਸੇ ਸਤਿਗੁਰੂ ਪਾਤਸ਼ਾਹ ਸਾਨੂੰ ਇਹ ਸਮਝਾ ਰਹੇ ਆ ਕਿ ਜੇ ਤੁਹਾਡੇ ਜੀਵਨ ਕਾਲ 'ਚ ਕਿਤੇ ਇਹੋ ਜਿਹਾ ਭਿਆਨਕ ਸਮਾਂ ਆ ਜੇ, ਕਿਹੋ ਜਿਹਾ ਸਮਾਂ ਆ ਜੇ, ਇਨਸਾਨ ਕਿਸੇ ਉੱਚੇ ਪਹਾੜ ਤੋਂ ਡਿੱਗੇ, ਉੱਚੇ ਪਹਾੜ ਤੋਂ ਡਿੱਗੇ ਥੱਲੇ ਪਤਾਲ 'ਚ, ਜਿੱਥੇ ਡਿੱਗੇ ਉੱਥੇ ਅੱਗ ਬਲਦੀ ਹੋਵੇ, ਉਸ ਅੱਗ ਦੇ ਅੰਦਰ ਉਹਦਾ ਸਰੀਰ ਸੜ ਜੇ, ਇੱਥੇ ਵਸ ਨਹੀਂ, ਕਹਿੰਦੇ ਫਿਰ ਉਹ ਸਰੀਰ ਪਾਣੀ 'ਚ ਰੁੜ ਜੇ, ਅੱਗੇ ਪਾਣੀ ਦੀ ਛੱਲ ਆਵੇ। ਹੁਣ ਆਪਾਂ ਅੰਦਾਜ਼ਾ ਲਾ ਲਓ ਕਿ ਪਹਿਲਾਂ ਤਾਂ ਪਹਾੜ ਤੋਂ ਡਿੱਗਣਾ, ਅਤੇ ਫਿਰ ਅੱਗ 'ਚ ਡਿੱਗੀਏ, ਅੱਗ 'ਚੋਂ ਫਿਰ ਸਾਡੇ ਆ ਸਰੀਰ ਨੂੰ ਸੜ ਜੇ ਚਮੜੀ, ਉਦੋਂ ਬਾਅਦ ਅਸੀਂ ਪਾਣੀ 'ਚ ਰੁੜ ਜਾਈਏ,
ਤੇ ਸਾਡੇ ਜੀਵਨ ਦਾ ਕੀ ਸਹਾਰਾ ਹੋਊਗਾ ਜੀ। ਉੱਥੇ ਤਾਂ ਪਰ ਇੱਕੋ ਹੀ ਚਿੰਤਾ ਹੋਊਗੀ ਕਿ ਹੁਣ ਸੱਚੀ ਬਚਾਂਗੇ ਕਿ ਨਹੀਂ ਬਚਾਂਗੇ। ਐਸੀ ਜਗ੍ਹਾ ਤੁਸੀਂ ਰੁੜ ਜਾਓ ਜਿੱਥੇ ਕੋਈ ਦੁਨੀਆਂ ਦਾ ਸਹਾਰਾ ਨਹੀਂ। ਉਸ ਭਿਆਨਕ ਦੁੱਖ 'ਚ ਵੀ ਕਹਿੰਦੇ ਜੇ ਕਿਤੇ ਸੰਗਤ 'ਚ ਆਇਆ ਤਾਂ ਸਾਨੂੰ ਇਹ ਗਿਆਨ ਮਿਲ ਜੇ, ਉੱਥੇ ਵੀ ਤੁਹਾਡੇ ਮੁੱਖ 'ਚੋਂ ਪਰਮਾਤਮਾ ਦਾ ਨਾਮ ਨਿਕਲਿਆ ਵੇ ਤੁਹਾਡੇ ਲਈ ਆਸਰਾ ਬਣ ਜੂਗਾ। ਸਮਝਾਇਆ ਗੁਰਬਾਣੀ 'ਚ ਆਪਾਂ ਨੂੰ ਪਾਤਸ਼ਾਹ ਕਹਿੰਦੇ ਗ੍ਰੰਤ ਗਿਰ ਪਤਤ ਪਤਾਲੰਗ ਜਲੰਤ ਦੇ ਦੀਪੈ ਬਸਵੰਤ ਰਹਿ ਬਹੰਤ ਅਗਾਹ ਤੋਇੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਾਂ ਮਰਨਾ। ਵੀ ਹੁਣ ਮੈਂ ਬਚੂੰਗਾ ਕਿ ਮਰੂੰਗਾ, ਕੋਈ ਸਹਾਰਾ ਨਹੀਂ। ਮਹਾਰਾਜ ਕਹਿੰਦੇ ਨਾਨਕ ਅਸਥੰਭੰ ਅਨਕ ਸਾਧਨ ਨਾ ਸਿੱਧ ਹਤੇ, ਜਿੱਥੇ ਕੋਈ ਦੁਨੀਆਂ ਦਾ ਸਾਧਨ ਕੰਮ ਨਹੀਂ ਆਊਗਾ ਸਾਡੇ, ਕੀ ਆਊਗਾ? ਨਾਨਕ ਅਸਥੰਭੰ ਅਸਥੰਭੰ ਅਸਥੰਭੰ ਸ਼ਬਦ ਸਾਧ ਸਵਜਨ ਹੈ। ਕਿਤੇ ਸੰਗਤ ਦੇ ਵਿੱਚ ਆ ਕੇ ਬਾਣੀ ਦਾ ਇਹ ਸ਼ਬਦ ਚੇਤੇ ਰਹਿ ਜੇ ਕਿ ਜੇ ਏਡੀ ਵੱਡੀ ਮੁਸ਼ਕਲ ਜੀਵ ਨੂੰ ਆ ਜੇ ਤਾਂ ਉਦੋਂ ਸਾਡੇ ਮੁੱਖ 'ਚੋਂ ਪਰਮਾਤਮਾ ਦਾ ਨਾਮ ਨਿਕਲੇ ਜਿਹੜਾ ਅਸੀਂ ਦ੍ਰਿੜ ਕਰਨਾ ਹੁੰਦਾ। ਇੱਥੋਂ ਤਾਂ ਬਚਾਉਣਾ ਹੀ ਬਚਾਉਣਾ ਪਾਤਸ਼ਾਹ ਕਹਿੰਦੇ। ਫਿਰ ਅੱਗੇ ਸਮਝਾਇਆ ਕਹਿੰਦੇ ਘੋਰ ਦੁੱਖੰ ਅਨਕ ਹਤਿਅੰ ਜਨਮ ਦਰਿਦਰੰ ਮਹਾਂਬਖਿਆਦੰ ਮਟੰਤ ਸਕਲ ਜਪੰਤ ਹਰਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਥ। ਕਹਿੰਦੇ ਕਿਸੇ ਜੀਵ 'ਤੇ ਘੋਰ ਦੁੱਖੰ ਬਹੁਤ ਜ਼ਿਆਦਾ ਦੁੱਖ ਹੋਣ, ਅਨਕ ਹਤਿਅੰ ਉਹਦੇ 'ਤੇ ਬਹੁਤ ਸਾਰੇ ਹੱਤਿਆ ਦੇ ਪਾਪ ਹੋਣ, ਮਹਾਂਦਰਿਦਰੰ ਕਹਿੰਦੇ ਬਹੁਤ ਗਰੀਬੀ ਹੋਵੇ, ਜਨਮ ਦਰਿਦਰੰ ਜਨਮਾਂ ਜਨਮਾਂ ਦਾ ਦਰਿਦਰ ਹੋਵੇ, ਮਹਾਂਬਖਿਆਦੰ ਸਾਡੇ ਜੀਵਨ 'ਚ ਬਹੁਤ ਝਗੜੇ ਹੋਣ ਜਿਹੜੇ ਆਮ ਘਰਾਂ 'ਚ ਹੋ ਗਏ ਹੁਣ ਕੀ ਹੋਊਗਾ। ਕਹਿੰਦੇ ਮਟੰਤ ਜਪੰਤ ਹਰਨਾਮ, ਜੇ ਤੁਸੀਂ ਉਸ ਵਾਹਿਗੁਰੂ ਦਾ ਨਾਮ ਜਪਦੇ ਹੋ ਇਹ ਸਾਰੇ ਮੁੱਕ ਸਕਦੇ ਆ। ਜਪੰਤ ਹਰਨਾਮ ਨਾਨਕ ਜੈਸੇ ਕਾਸ਼ਟੰ ਭਸਮੰ ਕਰੋਤ, ਕਹਿੰਦੇ ਜਿਵੇਂ ਬਹੁਤ ਵੱਡੇ ਲੱਕੜਾਂ ਦੇ ਢੇਰ ਨੂੰ ਇੱਕ ਅੱਗ ਦੀ ਅੰਗਿਆਰੀ ਸਵਾਹ 'ਚ ਤਬਦੀਲ ਕਰਕੇ ਥੋੜ੍ਹਾ ਜਿਹਾ ਕਰ ਦਿੰਦੀ ਹੈ, ਪਰਮੇਸ਼ਰ ਦੇ ਨਾਮ 'ਚ ਵੀ ਇੰਨੀ ਤਾਕਤ ਦੱਸ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਜੇ ਨਹੀਂ ਫਿਰ ਸਾਡਾ ਜੀਵਨ ਕਿਹੋ ਜਿਹਾ? ਮਹਾਰਾਜ ਕਹਿੰਦੇ ਕੋੜ ਕਪਟ ਵੰਚਨ ਮੁਨਿਆਦਾ ਬਿਨਸ ਗਿਆ ਤਤਕਾਲੇ ਸੱਤ ਸੱਤ ਸੱਤ ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਭਾਲੇ। ਸੱਜਣਾ ਆ ਜਿਹੜੇ ਕੂੜ ਦੇ ਨਾਲ ਜੁੜ ਰਹੇ ਆ, ਜਿਹੜਾ ਕਪਟ ਕਰ ਰਹੇ ਆ, ਬਹੁਤ ਵੱਡੀਆਂ ਵੱਡੀਆਂ ਮਨਿਆਦਾਂ ਬੰਨੀ ਬੈਠਾ ਖਿਆਲ ਰੱਖੀ ਬਿਨਸ ਗਿਆ ਤਤਕਾਲੇ, ਬਹੁਤ ਜਲਦੀ ਇੱਕ ਸਮਾਂ ਆਊਗਾ ਤਤਕਾਲ ਸਵਾ ਸਾਹ ਰੁਕੂਗਾ ਤੇ ਬਿਨਸ ਜੂਗਾ। ਫਿਰ ਕਰ ਕੀ ਸੱਤ ਸੱਤ ਸੱਤ ਨਾਨਕ ਕਹਿਆ ਆਪਣੇ ਹਿਰਦੇ ਦੇਖ ਸੰਭਾਲੇ। ਪਾਤਸ਼ਾਹ ਕਹਿੰਦੇ ਇੱਕ ਗੱਲ 'ਤੇ ਖੜੋ, ਆਪਣੇ ਹਿਰਦੇ ਦੇ ਅੰਦਰ ਉਸ ਮਾਲਕ ਦੇ ਨਾਮ ਨੂੰ ਵਸਾਓ। ਜੇ ਵਸ ਗਿਆ ਪਾਤਸ਼ਾਹ ਕਹਿੰਦੇ ਤੁਹਾਨੂੰ ਤੱਤੀ ਬਾਉ ਨਹੀਂ ਲੱਗਣ ਦਿੰਦਾ ਪਰਮਾਤਮਾ। ਤਾਤੀ ਬਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ। ਇਹ ਗੁਰਮੁਖੋ ਆਪਾਂ ਨੂੰ ਗਿਆਨ ਦਿੱਤਾ ਗਿਆ। ਜੇ ਅਸੀਂ ਮਨ ਦੀ ਭਗਤੀ ਕਰਨੀ ਸਿੱਖ ਗਏ ਤਾਂ ਇਸੇ ਮਨ ਨੇ ਜਦੋਂ ਨਿਰਮਲ ਹੋ ਗਿਆ, ਇਹਨੂੰ ਆਰਸੀ ਕਹਿੰਦੇ ਆ ਗੁਰਬਾਣੀ 'ਚ ਸ਼ੀਸ਼ਾ, ਇਹ ਮਨ ਆਰਸੀ। ਫਿਰ ਜਿਵੇਂ ਸ਼ੀਸ਼ੇ ਦੇ ਵਿੱਚੋਂ ਆਪਣਾ ਮੁੱਖ ਦਿਖਾਈ ਦਿੰਦਾ ਨਾ, ਸਾਡੇ ਮਨ ਰੂਪੀ ਸ਼ੀਸ਼ੇ ਦੇ ਵਿੱਚੋਂ ਅਗਮ ਰੂਪ ਕਾ ਮਨ ਮੈਂ ਵਸਾ,
ਸਾਡਾ ਪ੍ਰਕਾਸ਼ ਰੂਪ ਪਰਮਾਤਮਾ ਦਿਸਣਾ ਸ਼ੁਰੂ ਹੋ ਜਾਊਗਾ। ਮਨ ਨੂੰ ਨਿਰਮਲ ਕਰਨ ਦਾ ਤਰੀਕਾ ਸਾਨੂੰ ਰੋਜ਼ ਪਾਤਸ਼ਾਹ ਸਮਝਾਉਂਦੇ ਨੇ, ਸਹਿਸੇ ਜੀਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿੱਤ ਲਾਏ, ਜਾਂ ਫਿਰ ਮਨ ਤਨ ਧੋਵੈ ਸ਼ਬਦ ਵਿਚਾਰੀ। ਜਦੋਂ ਅਸੀਂ ਪ੍ਰਭੂ ਦਾ ਸ਼ਬਦ ਦੀ ਵਿਚਾਰ ਕਰਦੇ ਹਾਂ, ਗੁਣ ਗਾਵਤ ਤੇਰੀ ਉੱਤਰ ਸਮੈਲ, ਉਦੋਂ ਸਾਡੇ ਮਨ ਦੀ ਮੈਲ ਉੱਤਰਦੀ ਹੈ। ਇਹ ਉੱਤਰਦੀ ਉੱਤਰਦੀ ਇੱਕ ਦਿਨ ਜਿੱਦੇ ਨਿਰਮਲ ਹੋ ਗਿਆ, ਅਤੇ ਫਿਰ ਇਹਦੇ ਮਨ 'ਚੋਂ ਹੀ ਪਰਮਾਤਮਾ ਦਾ ਦਿਦਾਰ ਹੋਜੂਗਾ, ਜਿਹੜੀ ਸਾਡੇ ਜੀਵਨ ਦੀ ਕਹਾਣੀ ਆ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ। ਆਓ, ਸਮਾਂ ਇੱਕ ਦੋ ਮਿੰਟ ਬਾਕੀ ਆ, ਥੋੜ੍ਹਾ ਜਿਹਾ ਗੁਰਮੰਤਰ ਦਾ ਅਭਿਆਸ ਕਰੀਏ। ਇੱਥੇ ਤਾਂ ਇਸ਼ਾਰੇ ਹੀ ਹੁੰਦੇ ਆ, ਫਿਰ ਆਪਾਂ ਘਰਾਂ 'ਚ ਬੈਠ ਕੇ ਗੁਰਮੁਖੋਂ ਕਰਨੀ ਹੁੰਦੀ ਆ ਮਿਹਨਤ। ਅਸੀਂ ਸਾਰੇ ਕੰਮਾਂ ਲਈ ਸਮਾਂ ਕੱਢਦੇ ਹਾਂ, ਆਪਦੇ ਲਈ ਕੱਢਿਆ ਕਰੀਏ। ਉਹ ਸਮਾਂ ਉਹ ਜਿਹੜਾ ਮਾਲਕ ਦੀ ਯਾਦ 'ਚ ਗੁਜ਼ਰੇ, ਜਿੰਨੇ ਸਵਾਸ ਸਾਡੇ ਪਰਮਾਤਮਾ ਦੀ ਯਾਦ 'ਚ ਗੁਜ਼ਰਨਗੇ, ਇਹਨਾਂ ਦੀ ਬਦੌਲਤ ਫਿਰ ਸਤਿਗੁਰ ਨੇ ਖੁਸ਼ ਹੋ ਕੇ ਸਾਨੂੰ ਉਹ ਦਾਤ ਬਖਸ਼ਿਸ਼ ਕਰਨੀ ਆ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ। ਅਤੇ ਸਿਮਰਨ ਆਪਾਂ ਇਸ ਤਰ੍ਹਾਂ ਕਰਨਾ, ਨੇਤਰ ਬੰਦ ਕਰਕੇ ਬੈਠਣਾ, ਸਰੀਰ ਨੂੰ ਰਿਲੈਕਸ, ਸਾਸ ਗ੍ਰਾਸ ਵਿਧੀ ਦੁਆਰਾ ਆਪਣੀ ਹੀ ਆਵਾਜ਼ 'ਚ ਧਿਆਨ ਟਿਕਾ ਕੇ ਬੋਲਾਂਗੇ। ਹੌਲੀ ਹੌਲੀ ਸਾਡੀ ਇਕਾਗਰਤਾ ਬਣਨੀ ਸ਼ੁਰੂ ਹੋ ਜਾਊਗੀ, ਅਤੇ ਇਕਾਗਰਤਾ 'ਚ ਹੀ ਪਰਮਾਤਮਾ ਦਾ ਵੱਸ ਹੈ। ਹਾਂਜੀ, ਕਰੀਏ ਜੀ ਸ਼ੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਆਪਾਂ ਕਰਨਾ ਹੁੰਦਾ ਗੁਰਮੰਤਰ ਦਾ ਅਭਿਆਸ, ਜਿਹਦੇ ਨਾਲ ਅਸੀਂ ਖਰੇ ਸਾਬਤ ਹੋਣਾ ਕਿਤੇ ਉਹ ਨਾ ਆਪਣੇ ਜੀਵਨ ਦੀ ਕਹਾਣੀ ਬਣ ਜੇ, ਉੱਗਰ ਗਿਆ ਜੈਸੇ ਖੋਟਾ ਢਬੂਆ, ਨਦਰ ਸਰਾਫਾ ਆਇਆ ਅੰਤਰ ਜਾਮੀ ਸਭ ਕੁਛ ਜਾਣੇ, ਤਿਸ 'ਤੇ ਕਹਾਂ ਛਪਾਇਆ। ਇਹ ਬੇਨਤੀਆਂ ਨੇ ਜੀ, ਇੰਨੇ ਕੁ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਗੁਰੂ ਸਾਹਿਬ ਬਖਸ਼ਣਯੋਗ, ਬਖਸ਼ ਲੈਣਾ। 19 ਤਰੀਕ ਤੋਂ 22 ਤਰੀਕ ਤੱਕ ਗੁਰਮੁਖਾਂ ਨੇ ਆਪਾਂ ਨੂੰ ਦੱਸ ਹੀ ਦਿੱਤਾ ਕਿੱਥੇ ਗੁਰਦੁਆਰਾ ਬ੍ਰਹਮ ਨਿਰਣੈਕਾ ਚਾਓ ਵੱਲੋਂ ਸਮਾਗਮ ਹੋਊਗਾ। ਉਹ 'ਚ ਲੰਬਾ ਸਮਾਂ 2-2 ਘੰਟੇ ਅਭਿਆਸ ਵੀ ਹੋਊਗਾ, ਕਥਾ ਕੀਰਤਨ ਵੀ ਹੋਊਗੀ, ਅਤੇ ਮਹਾਂਪੁਰਖ ਪਹੁੰਚ ਰਹੇ ਆ ਭਾਈ ਦਲਵੀਰ ਸਿੰਘ ਜੀ, ਮੌਜੂਦਾ ਮੁਖੀ ਨੇ ਜੀ ਉੱਥੋਂ ਦੇ ਹੁਣ। ਅਤੇ ਸੰਗਤ ਨੂੰ ਬੇਨਤੀ, ਆਪਦੇ ਕੰਮਾਂ ਕਾਰਾਂ 'ਚੋਂ ਸਮਾਂ ਕੱਢ ਕੇ ਜ਼ਰੂਰ ਬਈ, ਆਪਣਾ ਜ਼ਰੂਰੀ ਕੰਮ ਆ, ਕਿਉਂਕਿ ਸੰਗਤ 'ਚ ਬਹੁਤਾ ਲਾਹਾ ਮਿਲਦਾ ਆਪਾਂ ਨੂੰ। ਇੱਕ ਵਾਰ ਜਦੋਂ ਸਾਨੂੰ ਇਸ ਪਰਮਾਤਮਾ ਦੇ ਸਿਮਰਨ 'ਚੋਂ ਆਨੰਦ ਆਉਣਾ ਸ਼ੁਰੂ ਹੋ ਗਿਆ, ਫਿਰ ਸਾਡਾ ਮਨ ਕਰਿਆ ਕਰੂਗਾ। ਇਹੀ ਬਾਣੀ ਵਾਰ ਵਾਰ ਆਪਾਂ ਨੂੰ ਸਮਝਾ ਰਹੀ ਆ, ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਇਸ ਗੁਰੂ ਘਰ ਦੇ ਸਮੂਹ ਪ੍ਰਬੰਧਕ ਵੀਰਾਂ ਦਾ, ਸੇਵਾਦਾਰਾਂ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰੋੜਾਂ ਵਾਰ ਧੰਨਵਾਦ, ਜਿਨ੍ਹਾਂ ਨੇ ਰਹਿਮ ਕਰਕੇ ਆਪਾਂ ਨੂੰ ਆਪਦੀ ਗੋਦ 'ਚ ਬਿਠਾ ਕੇ ਇਹ ਰਹਿਮਤ ਦੇ ਬੱਦਲ ਵਰਸਾਏ ਆਪਣੇ ਗੁਰਬਾਣੀ ਦੁਆਰਾ। ਇੱਕ ਵਰਖਾ ਬਾਹਰ ਹੁੰਦੀ ਹੈ, ਪ੍ਰਤੱਖ ਬੱਦਲਾਂ ਨਾਲ ਮੀਂਹ ਪੈਂਦਾ, ਇੱਥੇ ਗੁਰੂ ਦੇ ਬਚਨਾਂ ਦੁਆਰਾ ਫਿਰ ਰਹਿਮਤ ਦੇ ਬੱਦਲਾਂ 'ਚੋਂ ਸਾਡੇ ਜੀਵਨ ਨੂੰ ਉਹ ਮਿਲਦੀ ਆ ਕਹਾਣੀ, ਜਿਹਦੇ 'ਤੇ ਚੱਲ ਕੇ ਨੇ ਸੁਖੀ ਹੋਣਾ। ਇਸੇ ਕਰਕੇ ਪਾਤਸ਼ਾਹ ਸਮਝਾ ਰਹੇ ਆ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ। ਕੇਵਲ ਨਾਮ ਜੀਵਨ ਦਾ ਜ਼ਰੂਰੀ ਅੰਗ ਬਣਾਈਏ, ਸੰਗਤ ਕਰਨੀ, ਬਾਣੀ ਪੜ੍ਹਨੀ, ਗੁਰੂ ਵਾਲੇ ਬਣਨਾ, ਇਹ ਨਗੁਰੇਪਣ ਦਾ ਕਲੰਕ ਲਹਾਈਏ ਮੱਥੇ ਤੋਂ, ਕਿਉਂਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉਂ ਬੁਰਾ। ਇਹ ਬੇਨਤੀਆਂ ਨੇ ਜੀ। ਆਹ ਹੁਣ 6 ਪੌੜੀਆਂ ਆਪਾਂ ਸੰਗਤੀ ਰੂਪ 'ਚ ਆਨੰਦ ਸਾਹਿਬ ਦਾ ਪਾਠ, ਫਿਰ ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ, ਸਤਿਗੁਰ ਦਾ ਹੁਕਮ ਅਤੇ ਪਾਤਸ਼ਾਹ ਦੇ ਸਰੂਪ ਦੀ ਸੁੱਖ ਆਸਣ ਦੀ ਸੇਵਾ ਦਾ ਆਪਾਂ ਆਨੰਦ ਮਾਣਾਂਗੇ ਸਾਰੇ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬ

ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕੁਛ ਹੈ ਜਹ ਦੇ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨਦ ਸੁਣੋ ਬਡਭਾਗੀ ਹੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ
1: ਅਰਦਾਸ, ਜੀਉ ਪਿੰਡ ਸਭ ਤੇਰੀ ਦਾ, ਤੂੰ ਮਾਤ ਪਿਤਾ ਹਮ ਬਾਰਿਕ ਤੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹਾਂ ਸੋ ਤੁਮਰੀ ਗਤ ਮਿਤ ਤੁਮਹੀ, ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ, ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੈ, ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ, ਦੇਖ ਦੇਖ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ

ਉਪਰੰਤ ਗੁਰ ਸ਼ਬਦ ਵਿਚਾਰਾਂ ਹੋਈਆਂ, ਆਰਤੀ ਕੀਰਤਨ ਹੋਏ, ਗੁਰਮਤ ਵਿਚਾਰਾਂ ਹੋਈਆਂ, ਨਾਮ ਸਿਮਰਨ ਅਭਿਆਸ ਹੋਏ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ, ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾ ਇਸ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦਾਨ ਇਸ਼ਨਾਨ ਬਖਸ਼ਿਸ਼ ਕਰਨਾ, ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਬੇਟਾ ਜੁਝਾਰ ਸਿੰਘ, ਸਪੁੱਤਰ ਸਰਦਾਰ ਗਗਨਪ੍ਰੀਤ ਸਿੰਘ, ਬੀਬੀ ਜਸਦੀਪ ਕੌਰ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਬੇਟਾ ਜੁਝਾਰ ਸਿੰਘ ਦੇ ਜਨਮ ਦਿਨ ਦੇ ਸੰਬੰਧ ਵਿੱਚ ਅਰਦਾਸ ਬੇਨਤੀ, ਕਿਰਪਾ ਕਰਨੀ ਬੱਚੇ ਨੂੰ ਚੜ੍ਹਦੀ ਕਲਾ ਤੰਦਰੁਸਤੀ, ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਲਮੇਰੀ ਆਰਜ਼ਾ ਦੀ ਦਾਤ ਬਖਸ਼ਣੀ, ਸ਼ੁਭ ਮਨੋ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਕੜਾ ਪ੍ਰਸ਼ਾਦੀ ਦੇਗ, ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨ ਵਸਾਇਆ, ਗੁਰ

ਜਿਨ ਸਤਿਗੁਰ ਸਿਉਂ ਚਿਤ ਲਾਇਆ ਸੋ ਕਹੋ ਡਲ ਗੁਰ ਸੇਵੀ ਅਹਿਨਿਸ ਸਹਿਜ ਸੁਭਾਅ ਦਰਸਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਮੂਰ ਅਰਸੋਂ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਦੈ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾ ਦਾ

ਸਿੱਧ ਸਾਧਿਕ ਤਰਸੈ ਸਭ ਲੋਏ, ਪੂਰੈ ਭਾਗ ਪ੍ਰਾਪਤ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੁਣਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਰਸ਼ਨ ਸਿੰਘ ਜੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਉ ਵਾਲੇ, ਉਹਨਾਂ ਪਾਸੋਂ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕੀਤੀਆਂ ਨੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ੁੱਕਰਵਾਰ ਤੱਕ ਇਸੇ ਤਰ੍ਹਾਂ 11 ਤਰੀਕ ਤੱਕ ਹਰ ਰੋਜ਼ ਸ਼ਾਮ ਦੇ ਦੀਵਾਨ ਦੇ ਵਿੱਚ ਭਾਈ ਸਾਹਿਬ ਜੀ ਆਪ ਸੰਗਤਾਂ ਨੂੰ 7:20 ਤੋਂ ਲੈ ਕੇ 8 ਤੱਕ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾਇਆ ਕਰਨਗੇ ਅਤੇ 12 ਤਰੀਕ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹੈ। ਉਸ ਦਿਨ ਵਿਸ਼ੇਸ਼ ਤੌਰ 'ਤੇ ਦੀਵਾਨ ਸਜਣਗੇ। ਸਤਿਕਾਰਯੋਗ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਬੀਬੀ ਕੌਲਾਂ ਟਰੱਸਟ

ਭਾਈ ਪ੍ਰਿਤਪਾਲ ਸਿੰਘ ਜੀ ਰੋਜ਼ਾਨਾ ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ, ਉਹ ਆਪ ਸੰਗਤਾਂ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ, ਅਤੇ 14 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ, 17 ਤਰੀਕ ਨੂੰ ਸੰਗਰਾਂਦ ਦਾ ਪਾਵਨ ਦਿਹਾੜਾ ਹੈ, ਅਤੇ 18 ਤਰੀਕ ਨੂੰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਜੀ ਦਾ ਵਿਆਹ ਪੁਰਬ, 24 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ, 26 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। ਸਾਰੀਆਂ ਸੰਗਤਾਂ ਨੇ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ ਜੀ। ਭੁੱਲਾਂ ਚੁੱਕਿਆਂ ਦੀ ਖਿਮਾ ਜੀ। ਫਤਿਹ ਬੁਲਾਓ ਜੀ।

ਸਾਦ ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇ ਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੁ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗਾਸਾ ਮੁਹੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਹੋ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਤਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਨ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋਵਾਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾਹੇ ਕਰ ਡੰਡੌਤ ਪੁਨ ਵੱਡਾਹੇ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾਹੇ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹਿ ਜਮ ਕਾਲ ਸਹਿ ਸਿਰ ਡੰਡਾਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੇ ਅਬਿਨਾਸੀ।

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਏ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਲ ਨੌਨ ਦਿਆਵੇ ਤਾਏ ਸਭ ਥਾਈ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੁਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਦਰ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਨ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ। ਇਸ ਵੇਲੇ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ। ਨਾਲ ਨਾਲ ਸ੍ਰੀ ਸੋਹਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦੇ ਹਾਂ ਟਹਿਲ ਸੇਵਾ ਕਰਦੇ ਹਾਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਗਾਂ ਤੋਂ ਸਮਤ ਬਖਸ਼ਣੀ। ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ ਆਪ ਜੀ ਕਿਰਪਾ ਕਰੋ ਆਪਣੇ ਨਿੱਜੇ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਮਨ ਪੁਰਖ ਨਿਰੰਜਨ ਧਿਆਵੋ, ਗੁਰਪ੍ਰਸਾਦ ਹਰ ਗੁਣ ਸਦ ਗਾਵੋ, ਗੁਣ ਗਾਵਤ ਮਨ ਹੋਏ ਵਿਗਾਸਾ, ਸਤਿਗੁਰ ਪੂਰਜਨ ਹੈ ਕੀ ਆਸਾ, ਸਤਿਗੁਰ ਸੇਵ ਪਰਮ ਪਦ ਪਾਇਓ, ਅਵਿਨਾਸੀ ਅਭਿਗਤ ਧਿਆਇਓ, ਤਿਸ ਭੇਟੇ ਦਾਰਿਦ੍ਰ ਨ ਚੰਪੈ, ਕਲ ਸਹਾਰ ਤਾਸ ਗੁਣ ਜੰਪੈ, ਜੰਪੋ ਗੁਣ ਬਿਮਲ ਸੁਜਨ ਜਨ ਕੇਰੇ, ਅਮੈ ਨਾਮ ਜਾਕੋ ਫੁਰਿਆ, ਇਨ ਸਤਿਗੁਰ ਸੇਵ ਸਬਦ ਰਸ ਪਾਇਆ, ਨਾਮ ਨਿਰੰਜਨ ਉਰ ਧਰਿਆ, ਹਰ ਨਾਮ ਰਸਿਕ ਗੋਬਿੰਦ ਗੁਣ ਗਾਹਕ, ਚਾਹਕ ਤਤ ਸਮਤ ਸਰੇ, ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ, ਕਵ ਕਲ ਠਾਕੁਰ ਹਰਦਾਸ ਤਨੇ, ਗੁਰ ਰਾਮਦਾਸ ਸਰ ਅਭਰ ਭਰੇ।
1: ਛੁਟਤ ਪਰਵਾ

0: ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੇ ਅਟਲ ਅਮਰ ਪਦ ਪਾਇਓ ਨਾਨਕ ਪ੍ਰਸਾਦ ਅੰਗਦ ਸੁਮਤ ਗੁਰ ਅਮਰ ਅਮਰ ਵਰਤਾਇਓ ਗੁਰ ਰਾਮਦਾਸ ਕਲ ਉਚਰੈ ਤੇ ਅਟਲ ਅਮਰ ਪਦ ਪਾਇਓ
1: ਸੰਤੋਖ ਸਰੋਵਰ ਬਸੈ ਅਮੈ ਰਸ ਰਸਨ ਪ੍ਰਕਾਸੈ ਮਿਲਤ ਸਾਂਤ ਉਪਜੈ ਦੁਰਤ ਦੁਰੰਤਰ ਨਾਸੈ ਸੁਖ ਸਾਗਰ

ਸਤਿਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਧੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਪੈ ਅਮਰ ਪਦ ਪਾਇਓ ਸਤਿਗੁਰ ਪਰਮਾਨ ਬਿਦਨੈ ਸਿਰਿਓ ਜਗ ਜਸ ਧੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਪੈ ਅਮਰ।

ਵਾਹਿਗੁਰੂ ਜੀ ਪ੍ਰੇਮ ਭਗਤ ਪਰਵਾਹ ਪ੍ਰੀਤ ਪੁਬਲੀ ਨਾ ਹੁਟੈ ਸਤਿਗੁਰ ਸ਼ਬਦ ਅਥਾ ਅਮਿਓ ਧਾਰਾ ਰਸ ਗੁਟੈ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਅਜੋਨੀ ਸੰਵਿਓ ਜਗਤ ਗੁਰੂ ਬਚਨ ਤਰਾਇਓ ਅਭਿਗਤ ਗੋਚਰ ਅਪਰ ਪਰ ਮਨ ਗੁਰੂ ਸ਼ਬਦ

ਵਾਹਿਗੁਰੂ ਜੀ। ਸੇਜ ਸਦਾ ਸਹਿਜ ਸਵਾਨ, ਸੰਤੋਖ ਸਰਾਚਿਓ, ਸਦਾ ਸੀਲ ਸੁਨਾਹੂ ਸੋਹੇ, ਗੁਰ ਸ਼ਬਦ ਸਮਾਚਿਓ, ਨਾਮ ਟੇਕ ਸਾਗੰਧ ਬੋਹੇ, ਅਜੋਨਿਓ ਭਲੇ ਅਮੁੱਲ ਸਤਿ

0: ਵਾਹਿਗੁਰੂ ਜੀ ਗੁਰ ਜਿਨ ਕੋ ਸੁਪਰਸੰਨ ਨਾਮ ਹਰ ਹਿਰਦੇ ਨਿਵਾਸੈ ਜਿਨ ਕੋ ਗੁਰ ਸੁਪਰਸੰਨ ਦੁਰਤ ਦੁਰੰਤਰ ਨਾਸੈ ਗੁਰ ਜਿਨ ਕੋ ਸੁਪਰਸੰਨ ਮਾਨ ਅਭਿਮਾਨ ਨਿਵਾਰੈ ਜਿਨ ਕੋ ਗੁਰ ਸੁਪਰਸੰਨ ਸਬਦ ਲਗ ਪਵ ਜਲ ਤਾਰੈ ਪਰਚਿਓ ਪਰਮਾਨ ਗੁਰ ਪਾਇਓ ਤਿਨ ਸਕਥਿਓ ਜਨਮ ਜਗ ਸ੍ਰੀ ਗੁਰੂ ਸਰਨ ਪਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ ਪਰਚਿਓ ਪਰਮਾਨ ਗੁਰ ਪਾਇਓ ਤਿਨ ਸਕਥਿਓ ਜਨਮ ਜਗ ਸ੍ਰੀ ਗੁਰੂ ਸਰਨ ਪਜ ਕਲ ਕਬ ਭੁਗਤ ਮੁਕਤ ਸਭ ਗੁਰੂ ਲਗ
1: ਸਤਿਗੁਰ ਖੇਮਾ ਤਾਣਿਆ ਜੁਗ ਜੂਤ ਸਮਾਣੇ ਅਨਪੋ ਨੇ ਜਾ ਨਾਮ ਟੇਕ ਜਿਤ ਭਗਤ ਆਗਾਣੇ ਗੁਰ ਨਾਨਕ ਅੰਗਦ ਅਮਰ ਭਗਤ

ਆਖਤ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹੋ ਜਨਕ ਰਾਜ

ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾ ਹੋਵੈ ਸਿਫਤ ਖਸਮ ਦੀ ਮੂਰੇ ਅਰਸੋਂ ਕੁਰਸੋਂ ਝੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦੈ ਜਿਸ ਪਾਸ ਬੈਠਿਆ ਸੋਹੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੜਹੰਸ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ ਕਾਹੇ ਨਾਈਐ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਅੱਜ ਦਾ ਇਹ ਪਾਵਨ ਹੁਕਮ ਵੜਹੰਸ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 565 ਪਰ ਆਰੰਭ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖ ਵਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਗੁਣ ਵਡਿਆਈ ਆਚਾਰ, ਗਾਵੈ ਕੋ ਸਾਜ ਕਰੇ ਤਾਂ

0: ਹੁਕਮੀ ਹੁਕਮ ਚਲਾਏ ਰਾਹੋ
1: ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ
0: ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਏ ਦੇਹੋਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਦੇਖ ਗੁਰ ਕੀ

0: ਚਲੇ ਸਭ ਕੋਈ।
1: ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ,
0: ਨਦਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ
1: ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ, ਤੇਹਾ ਕੋਈ ਨਾ ਸੁਝੈ ਜੇ ਤਿਸ ਗੁਣ ਕੋਏ ਕਰੇ। ਸੁਣੇ ਦੀਪ ਲੋਪਾ ਤਾਲ, ਸੁਣੇ ਪੋਹ ਨ ਸਕੈ ਕਾਲ, ਸੁਣੇ ਈਸਰ ਬਰਮਾ ਇੰਦ, ਸੁਣੇ ਮੁਕਸਾ ਲਾਹਣ ਮੰਦ, ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਸੁਣੇ ਪੜ ਪੜ ਪਾਵੇ ਮਾਨ, ਸੁਣੇ ਲਾਗੇ ਸਹਿਜ ਧਿਆਨ, ਸੁਣੇ ਸਰਾ ਗੁਣਾ ਕੇ ਗਾਹ, ਸੁਣੇ ਸਿੱਖ ਪੀਰ ਪਾਤਸ਼ਾਹ, ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁਖ ਪਾਪ ਕਾ ਨਾਸ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਮੰਨੈ ਸੁਰਤ ਹੋਇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਗ ਨ ਚੱਲੇ ਪੰਥ, ਮੰਨੈ ਧਰਮ ਸਿਧੀ ਸੰਬੰਧ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਐਸਾ ਆਧਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ, ਪੰਚੇ ਸੋਹੇ ਦਰਰਾ ਜਾਨ, ਪੰਚਾ ਕਾ ਗੁਰ ਏਕ ਧਿਆਨ, ਧੌਲ ਧਰਮ ਦਇਆ ਕਾ ਭੂਤ, ਸੰਤੋਖ ਥਾਪ ਰੱਖਿਆ ਜਿਨ ਸੂਤ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰਤ ਲੈ ਕਵਣ ਜੋਰ, ਕਿਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਰਤੀ ਜਾਣ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਖਵਾਓ, ਤਿਸ ਤੇ ਹੋਏ ਲੱਖ ਦਰਿਆਓ, ਜੋਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਸੂਰ ਮੋਹ ਭਗਸਾਰ, ਅਸੰਖ ਮੋਹ ਲਿਵਲਾਇ ਹਿਤਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਨਿੰਦਕ ਸਿਰ

0: ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ
1: ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋ

0: ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੋਤ ਪਲੀਤੀ ਕੱਪੜ ਹੋਏ ਦੇ ਸਾਹ ਮੂਣ ਲਈਐ
1: ਹਥੋਏ
0: ਉਨੀ ਪਾਪੀ ਆਖਣ ਨਾਹੀਂ ਕਰ ਕਰਨਾ ਲਿਖ

18 ਕਹਿਣਕ ਤੇ ਬਸਲੋ ਇਕ ਧਾਤ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਨਦੀਆ ਤੈ ਵਾਹ ਪਵੈ ਸਮੁੰਦਰਾਂ ਜਾਣੀਐ ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਨਾ ਵਿਸਰੈ ਹੈ ਅੰਤ ਨ ਵੇਖਣ ਸੁਣਨ ਨਾਂਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਕੀਤੇ ਮੰਗੇ ਜੋਦ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਅਦੂਪ ਭੁਗ ਸਦਮਾਰ ਇਹ ਪੇਦਾ ਤਰੀ ਦਾ ਤਾਰ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੋਹਿ ਖਾਏ ਜਿਸਨੂੰ ਬਖਸੇ ਸਿਫਤ ਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਵਹਿ ਮੁੱਲਾ ਜਾਹੀ ਅਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਕੀਤੇ ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ।

0: ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਕੀਤੇ ਗਾਵਨ ਸੇ ਮੈਂ ਚਿਤਨਾਵ ਨਾਨਕਿਆ ਵਿਚਾਰੇ
0: ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ
1: ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨਹੂੰ ਪਾਈ
1: ਵੇਖੇ ਕੀ ਤਾਪਨਾ ਜਿਤ ਦੀ ਵਡਿਆਈ
0: ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
1: ਸਾਹਿਬ ਨਾਨਕ ਰਹਿਣ ਜਾਈ
0: ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਬੇਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਘਟ ਘਟ ਵਜ ਨਾਦ ਸੰਜੋਗ ਵਿਜੋਗ ਦੋ ਕਾਰ ਚਲਾਵੇ ਲਿਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪ੍ਰਵਾਨ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਉ ਹੋਵੈ ਫੁਰਮਾਨ ਆਦੇਸ ਸਹਿ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਏ ਤਰਾਹਿ ਪਤ ਪਵੜੀਆ ਚੜੀਐ ਹੋਏ ਇੱਕੀਸ ਨਾਨਕ ਨਦਰੀ ਪਾਈਐ।

0: ਜੁਗਤੀ ਛੁਟੇ ਸੰਸਾਰ।
1: ਜਿਸ ਹੱਥ ਜੂਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ।
0: ਪਵਨ ਪਾਣੀ ਅਗਨੀ ਪਾਤਾ,
1: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ।
0: ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਈ ਵਿਚਾਰ, ਸਚ ਸੱਚਾ ਆਪ ਸੱਚਾ ਦਰਬਾਰ।
1: ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨੀਸਾਨ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ।
0: ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼,
1: ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ।
0: ਧਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ,
1: ਕੇਤੇ ਨ ਚੰਦ ਸੂਰ ਕੇ

0: ਤੇ ਪਾਤ ਰਿੰਦ
1: ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ
2: ਖੰਡ ਮੈਂ ਗਿਆਨ ਪਛਾਣ ਤਿਥੇ ਨਾਥ ਵਿਨੋਦ ਕੋਟ ਨੰਦ
1: ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ
2: ਗੱਲਾਂ ਕਥਿਆ ਨਾ ਜਾਏ ਜੇ ਕੋ ਕਹੇ ਪਿਛੇ ਪੁਛਤਾਏ
1: ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਰ ਪੂਰ ਨਾ ਉਹ ਮਰੈ ਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ
2: ਸੱਚਾ ਮਨ ਸੋਏ
1: ਸੱਚਖੰਡ ਵਸੈ ਨਿਰੰਕਾਰ

0: ਸਾਰ
1: ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ
0: ਪਾਂਡਾ ਪਾਉ ਮ੍ਰਿਤ ਤਾਲ
1: ਘੜੀਐ ਸ਼ਬਦ ਸਚੀ ਟਕਸਾਲ ਜਿਨ ਕਉ ਨਦਰ ਕਰ

ਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ।

0: ਹੀਮਖਵਾਕ ਪਾਤਸ਼ਾਹੀ ਦਸਵੀਂ ਛਪੇ ਛਨ ਤਪ ਪ੍ਰਸਾਦ ਚਕਰ ਚੈ ਨਰ ਵਰੰਜਾ ਤਰਪਾਤ ਨਹਿੰਜੈ
1: ਰੂਪ ਰੰਗ ਅਨੇਕ ਪੇ ਕੋ ਕਹਿ ਨ ਸਕਤ ਕੇ
0: ਅਚਲ ਮੂਲ ਤਨ ਮੂ ਪ੍ਰਕਾਸ਼ ਸਭ ਤੋਜ ਕਹੀ ਜੈ
1: ਕੋਟ ਇੰਦਰਾਨ ਸਭ ਸਹਾਨ ਗਣੀਜੈ
0: ਪਵਨ ਮਹੀ ਸੁਰ ਨਰ ਸੁਰ ਨੇਤ ਨੇਤ ਪੰਤਨ ਕਹਿਤ
1: ਅਵ ਸਰਬ ਨਾਮ ਕਥੇ ਕਵਨ ਕਰਮ ਨਾਮ ਬਰਨਤ ਸੁਮਤ
0: ਪ੍ਰਿਆਤ ਛੰਦ ਨਮਸਵੰ ਅਕਾਲੇ ਨਮਸਵੰ ਕਿਰਪਾਲੇ
1: ਨਮਸਤੰ ਰੂਪੇ ਨਮਸਤੰ ਅਨੂਪੇ
0: ਨਮਸਤੰ ਅਪੇਖੇ ਨਮਸਤੰ ਅਲੇਖੇ
1: ਨਮਸਤੰ ਅਕਾਏ ਨਮਸਤੰ ਅਜਾਏ
0: ਨਮਸਤੰ ਗੰਜੈ ਨਮਸਤੰ ਪੰਜੈ
1: ਨਮਸਤੰ ਅਨਾਮੇ ਨਮਸਤੰ ਅਠਾਮੇ
0: ਨਮਸਤੰ ਕਰਮੰ ਨਮਸਤੰ ਧਰਮੰ
1: ਨਮਸਤੰ

0: ਨਮੋ ਸਭ ਪੋਗੇ,
1: ਨਮੋ ਸਰਬ ਚੇਤਨ, ਨਮੋ ਸਰਬ ਪੀਤਨ,
0: ਨਮੋ ਸਰਬ ਗਿਆਨੰ, ਨਮੋ ਪਰਮ ਤਾਨੰ,
1: ਨਮੋ ਸਰਬ ਮੰਤ੍ਰ, ਨਮੋ ਸਰਬ ਚੰਤ੍ਰ,
0: ਨਮੋ ਸਰਬ ਦ੍ਰਿਸੰ, ਨਮੋ ਸਰਬ ਕ੍ਰਿਸੰ,
1: ਨਮੋ ਸਰਬ ਰੰਗੇ

0: ਉਦੋਂ ਪਾਏ ਇੱਕ ਵੇਖ ਪਰਸਣ ਆਇਆ,
1: ਲਭ ਲੋਭ ਅੰਗਾਰ ਚੁੱਕਾ ਸਤਿਗੁਰੂ ਭਲਾ ਪਾਇਆ,
0: ਨਾਨਕ ਜਿਸ ਨੂੰ ਆਪ ਤੁਠਾ ਤੈਨੇ ਅੰਮ੍ਰਿਤ ਗੁਰ ਤੇ ਪਾਇਆ,
1: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ,
0: ਲਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ।

0: ਖੋਵੇ
1: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ ਆਤਮੈ ਸੰਭਾਲੇ
1: ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਏ
0: ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
2: ਦੇਖੋ ਸਿੱਖ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ
1: ਅਨੇਕ ਤੂਨੇ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਫਿਰ ਮੁਕਤ ਪਾਏ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ।

बोलो जी वाहिगुरु, एक ओंकार श्री वाहिगुरु जी की फतेह। श्री भगवती जी सहाय, वार श्री भगवती जी की पातशाही। दसवीं प्रथम भगवती सिमर कै गुरु नानक लई त्याय। फिर अंगद गुरु ते अमरदास रामदासा हुई सहाय। अर्जन हर गोबिंद नौ सिमरो श्री हर राय। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ। ਦੇਖ

ਸਿੱਖਾਨੋ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ।

ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਅਤੇ ਬੇਅੰਤ ਬਾਣੀਆਂ ਦੇ ਜਾਪ ਹੋਏ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਸਮੂਹ ਟਹਿਲੀਆਂ ਵੱਲੋਂ ਸਵਈਆਂ ਦੇ ਜਾਪ ਹੋਏ।

ਬਖਸ਼ਿਸ਼ ਕਰਨੇ, ਜੀਵਨ ਵਿੱਚ ਤਰੱਕੀਆਂ ਬਖਸ਼ਣੀਆਂ। ਆਪ ਜੀ ਦੇ ਹਜ਼ੂਰ ਪਰਿਵਾਰ ਹਾਜ਼ਰ ਹੈ, ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਬਲਜੀਤ ਸਿੰਘ ਤਥਾ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਅਸਥਾਨਾਂ 'ਤੇ ਸਾਰੇ ਦਿਨ ਦੇ ਕੜਾਹ ਪ੍ਰਸ਼ਾਦ ਦੀ ਦੇਗ ਦੀਆਂ ਸੇਵਾਵਾਂ ਹਾਜ਼ਰ ਕੀਤੀਆਂ। ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਰੋ ਕਿਰਪਾ।

ਭਈ ਪ੍ਰਾਪਤ ਮਨੁੱਖ ਦੇ ਹਰੀ ਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਔਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ

ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ

ਸਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਾਮੁੰਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਡਹੰਸ

ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਹੋਈ ਹੈ। ਸਤਿਗੁਰਾਂ ਨੇ ਆਪਣੀ ਚਰਨ ਸ਼ਰਨ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਇਸੇ ਪ੍ਰਕਾਰ ਆਪਣੇ ਅਸਥਾਨਾਂ ਦੀਆਂ ਹਾਜ਼ਰੀਆਂ ਬਖਸ਼ਿਸ਼ ਕਰਦੇ ਰਹਿਣ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੋ ਸੰਗਤੀ ਰੂਪ ਦੇ ਵਿੱਚ ਸਹਿਜ ਪਾਠ ਪ੍ਰਾਰੰਭ ਕੀਤੇ ਹਨ, ਔਰ ਇਹ ਸਹਿਜ ਪਾਠਾਂ ਦੇ ਵਿੱਚ ਆਪ ਜੀ ਜ਼ਰੂਰ ਹਾਜ਼ਰੀ ਲਵਾਓ, ਕਿਉਂਕਿ ਇਸ ਕਰਕੇ ਹੀ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਕਿ ਜਿਨ੍ਹਾਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਘਰਾਂ ਵਿੱਚ ਪਾਠ ਪ੍ਰਾਰੰਭ ਕਰਨ ਦੀ ਪਰ ਹੋ ਨਹੀਂ ਸਕਦਾ ਕਿਸੇ ਕਾਰਨ ਕਰਕੇ, ਉਹ ਆਪਣੇ ਘਰਾਂ ਵਿੱਚ ਸਹਿਜ ਪਾਠ ਨਹੀਂ ਕਰ ਸਕਦੇ, ਉਹ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਹਾਜ਼ਰੀ ਭਰ ਸਕਦੇ ਹਨ। ਇਸ ਕਰਕੇ ਬੇਨਤੀ ਹੈ ਕਿ ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਆਓ ਭਾਈ ਸਾਹਿਬ ਜੀ ਦੇ ਜਥੇ ਪਾਸੋਂ ਆਸਾ ਜੀ ਦੇ ਵਾਰ ਦਾ ਕੀਰਤਨ ਆਪਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਪੌੜੀ ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਦਰੀਆਂ ਆਈਆਂ। ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਕਰ ਮਸਤਖਤ ਕਰ ਤੁਰ ਮਸਤਖਤ ਤਰ ਵਿੱਚੋਂ ਮਾਰ।

ਸਭ ਤੇਰਾ ਵਾਹਿ ਕਹੁ ਨਾਨਕ ਸਭ ਤੇਰੀ ਵਡਿਆ ਕੋਈ ਨਾਉ ਨ ਜਾਣ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸ ਹੁਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਅਤੇ ਗਵਾਹੀ ਦੇ ਕੇ ਨਿਠ ਕੀਤਾ ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੀ ਪਿਤਾ ਪਾਹੀ

ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਹੋ ਦੀਵਾਨਾਂ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ ਉਪਰੰਤ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਸ਼ਿਵ ਵਿਰਮਾਨੀ ਬੱਚੇ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਚੜ੍ਹਦੀ ਕਲਾ ਕਰਨੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਕਿਰਪਾਲਤਾ ਕਰੋ ਕੜਾ ਪ੍ਰਸ਼ਾਦੀ ਦੇ ਸੱਜ ਕੇ ਆ ਜਰੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲਾਂਗੇ,

ਲਿਖੇ ਬਾਜਹੋਂ ਸੁਰਤ ਨਾਹੀ ਬੋਲ ਬੋਲ ਗਵਾਈਐ ਜਿੱਥੇ ਜਾਏ ਬਹੀਐ ਭਲਾ ਕਹੀਐ ਸੁਰਤ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਵਡਹੰਸ ਮਹੱਲਾ ਪਹਿਲਾ ਛੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕੂੜ ਵਿਗਾੜ ਕਾਹੇ ਨਾਈਐ ਨਾਤਾ ਸੋ ਪ੍ਰਵਾਨ ਸੱਚ ਕਮਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ ਸਤਨਾਮ ਵਾਹਿ

ਭੌਰਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ। ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਚਕੋਲਾ ਦੇ ਕੇ ਆਕਾਸ਼ ਵਿੱਚ ਉੱਡਦਾ ਹੈ, ਤਿਵੇਂ ਹੀ ਸਿਮਰਨ ਕਰਨ ਵਾਲਾ ਨਾਮ ਰਸ ਵਿੱਚ ਮਸਤ ਹੁੰਦਾ ਹੈ ਅਤੇ ਪ੍ਰਭੂ ਚਰਨਾਂ ਵਿੱਚ ਉੱਚੀਆਂ ਉਡਾਰੀਆਂ ਲਾਉਂਦਾ ਹੈ।